ਪੌੜੀ ਜਿਤ ਸੇਵੇ ਸੁਖ ਪਾਈਏ ਸੋ ਸਾਹਿਬ ਦਾ ਸੰਭਾਲੀਏ ਜਿਤ ਕੀਤਾ ਪਾਈ ਆਪਣਾ ਸਾ ਕਾਲਬਰੀ ਕਿਉਂ ਕਾਲੀਐ ਮੰਦਾ ਮੂਲ ਹੈ ਕੀ ਚਾਹੀਦੇ ਲੰਮੀ ਨਦਰ ਨਿਹਾਲੀਐ ਜਿਉਂ ਸਾਹਿਬ ਨਾਲ ਹਾਰੀਏ ਤੇਵੇ ਹੈ ਪਾਸਾ ਢਾਲੀਐ ਕਿਛ ਲਾਹੇ ਉੱਪਰ ਕਾਲੀਐ ਕਿਛ ਲਾਹੇ।

0: ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿ ਨਾ ਜਾਏ। ਸੋ ਕਰਤਾ ਕਾਦਰ ਕਰੀਮ, ਦੇ ਜੀਆਂ ਅਰਜਿਕ ਸੰਭਾਹੇ। ਸਾਈ ਕਰ ਕਮਾਵਨੀ ਤੁਰ ਛੋਡੀ ਤਨੇ ਪਾਏ। ਨਾਨਕੇ ਕੀ ਬਾਹਰੀ ਹਰ ਦੂਜੀ ਨਾ ਹੀ ਜਾਏ। ਸੋ ਕਰੇ ਜਦ ਸਿਰ ਜਾਏ, ਸੋ ਕਰੇ।

0: ਹੁਣ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ 'ਚ ਹੁਣ ਤੁਹਾਡੀ ਨਜ਼ਰ ਕਰ ਰਹੇ ਹਾਂ ਸੂਫੀਆਨਾ ਕਲਾਮ।
1: ਮਕਬੂਲ

ਹੁਣ ਤੁਸੀਂ ਸੁਣ ਰਹੇ ਸੀ ਸੁਫੀਆਨਾ ਕਲਾਮ। ਇਸ ਦੇ ਨਾਲ ਹੀ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ। ਸਾਡਾ ਅਗਲਾ ਪ੍ਰਸਾਰਣ FM

0: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਅਤੇ ਸਾਈਪ੍ਰਸ ਨੇ ਅੱਜ ਨਵੀਂ ਦਿੱਲੀ ਵਿਚ ਦਹਿਸ਼ਤਗਰਦੀ ਵਿਰੋਧੀ ਉੱਚ ਸਿੱਖਿਆ ਤੇ ਖੋਜ ਤੇ ਸਭਿਆਚਾਰ ਸਹਿਯੋਗ ਦੇ ਸੰਯੁਕਤ ਕਾਰਜ ਸਮੂਹ ਦੀ ਸਥਾਪਨਾ ਸਮੇਤ ਵੱਖ ਵੱਖ ਖੇਤਰਾਂ ਵਿਚ ਕਈ ਸਮਝੌਤਿਆਂ ਦਾ ਵਟਾਂਦਰਾ ਕੀਤਾ ਹੈ। ਚੋਣ ਕਮਿਸ਼ਨ ਨੇ ਅੱਜ 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ ਚ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ BSF ਨੇ ਲਗਾਤਾਰ ਦੇਸ਼ ਦੇ ਮਾਣ ਨੂੰ ਬਰਕਰਾਰ ਰੱਖਿਆ ਹੈ। ਪੰਜਾਬ ਪੁਲਿਸ ਨੇ ਦੇਸ਼ ਭਰ ਦੇ ਸਕੂਲਾਂ ਤੇ ਹੋਰ ਸੰਵੇਦਨਸ਼ੀਲ ਸਥਾਨਾਂ ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿਚ ਸ਼ਾਮਲ ਨੈਟਵਰਕ ਦਾ ਪਰਦਾ ਫਾਸ਼ ਕੀਤਾ ਹੈ ਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਅੱਜ ਰਾਜਸਥਾਨ ਦੇ ਜੋਧਪੁਰ ਰੇਲਵੇ ਸਟੇਸ਼ਨ ਤੋਂ ਦਿੱਲੀ ਛਾਉਣੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਭਾਰਤ ਅਤੇ ਸਾਈਪ੍ਰਸ ਨੇ ਅੱਜ ਨਵੀਂ ਦਿੱਲੀ ਵਿਚ ਦਹਿਸ਼ਤਗਰਦੀ ਵਿਰੋਧੀ ਨਵੀਨਤਾ ਤੇ ਤਕਨਾਲੋਜੀ ਉੱਚ ਸਿੱਖਿਆ ਤੇ ਖੋਜ ਤੇ ਸਭਿਆਚਾਰਕ ਸਹਿਯੋਗ ਤੇ ਇਕ ਸੰਯੁਕਤ ਕਾਰਜ ਸਮੂਹ ਦੀ ਸਥਾਪਨਾ ਸਮੇਤ ਵੱਖ ਵੱਖ ਖੇਤਰਾਂ ਵਿਚ ਕਈ ਸਮਝੌਤਿਆਂ ਦਾ ਵਟਾਂਦਰਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਾਈਡਿਸ ਨਾਲ ਵੱਖ ਵੱਖ ਖੇਤਰਾਂ ਵਿਚ ਦਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਚਰਚਾ ਕੀਤੀ। ਉਨੂਾਂ ਨੇ ਬਹੁਪੱਖੀ ਮੰਚਾਂ ਤੇ ਸਹਿਯੋਗ ਸਮੇਤ ਖੇਤਰੀ ਅਤੇ ਆਲਮੀ ਮਹੱਤਵ ਦੇ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ। ਆਪਣੇ ਸਾਂਝੇ ਬਿਆਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇ ਸਾਈਪ੍ਰਸ ਵਿਚਕਾਰ ਮਿੱਤਰਤਾ ਨਾ ਸਿਰਫ਼ ਮਜ਼ਬੂਤ ਏ ਸਗੋਂ ਭਵਿੱਖ ਮੁਖੀ ਵੀ ਏ। ਉਨੂਾਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਸਾਈਪ੍ਰਸ ਤੋਂ ਭਾਰਤ ਵਿਚ ਨਿਵੇਸ਼ ਲਗਭਗ ਦੁੱਗਣਾ ਹੋ ਗਿਐ। ਉਨੂਾਂ ਇਹ ਵੀ ਕਿਹਾ ਕਿ ਭਾਰਤ ਯੁਰਪੀਨ ਯੂਨੀਅਨ ਮੁਕਤ ਵਪਾਰ ਸਮਝੌਤੇ ਨਾਲ ਕਈ ਨਵੀਆਂ ਸੰਭਾਵਨਾਵਾਂ ਉਭਰ ਕੇ ਸਾਹਮਣੇ ਆਈਆਂ ਨੇ ਤੇ ਦੋਵਾਂ ਦੇਸ਼ਾਂ ਵਿਚਕਾਰ ਵਿਸ਼ਵਾਸ ਵਧਿਆ।
1: ਭਾਰਤ ਔਰ ਸਾਈਪ੍ਰਸ ਕੀ ਮਿੱਤਰਤਾ ਮਜ਼ਬੂਤ ਵੀ ਹੈ ਔਰ ਫਿਊਚਰਿਸਟਿਕ ਵੀ ਹੈ। ਲੋਕਤੰਤਰ ਔਰ ਰੂਲ ਆਫ ਲਾ ਜੈਸੇ ਮੂਲਿਓ ਮੈਂ ਸਾਝਾ ਵਿਸ਼ਵਾਸ ਹਮਾਰੀ ਸਾਝੇਦਾਰੀ ਕੇ ਆਧਾਰ ਹੈ। ਹਮ ਸਭੀ ਦੇਸ਼ੋ ਕੀ ਸੰਪ੍ਰਭੂਤਾ ਔਰ ਖੇਤਰੀ ਅਖੰਡਤਾ ਕਾ ਸਨਮਾਨ ਕਰਤੇ ਹੈ। ਭਾਰਤ ਇਨ ਸਿਧਾਂਤੋ ਕੇ ਪ੍ਰਤੀ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਔਰ ਆਗੇ ਵੀ ਰਹੇਗਾ।
0: ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਸਾਈਪ੍ਰਸ ਅਗਲੇ 5 ਸਾਲਾਂ ਵਿਚ ਨਿਵੇਸ਼ ਪ੍ਰਵਾਹ ਨੂੰ ਦੁਬਾਰਾ ਦੁੱਗਣਾ ਕਰਨ ਦਾ ਟੀਚਾ ਰੱਖਦੇ ਨੇ। ਉਨੂਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਈਪ੍ਰਸ ਨਾਲ ਰੱਖਿਆ ਸਹਿਯੋਗ ਵੀ ਵਧਿਆ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਸਾਈਬਰ ਸੁਰੱਖਿਆ, ਸਮੁੰਦਰੀ ਸੁਰੱਖਿਆ ਤੇ ਦਹਿਸ਼ਤਗਰਦੀ ਵਿਰੋਧੀ ਖੇਤਰਾਂ ਵਿਚ ਸਹਿਯੋਗ ਵਧਾਉਣ ਦਾ ਵੀ ਫੈਸਲਾ ਕੀਤਾ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ 26 ਮਈ ਨੂੰ ਨਵੀਂ ਦਿੱਲੀ ਚ ਹੋਏਗੀ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਦੇ ਸਦੇ ਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵਾਂਗ, ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀ ਮਿਤਸੋ ਮੋਟੋਗੀ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਮੀਟਿੰਗ ਵਿਚ ਸ਼ਾਮਲ ਹੋਣਗੇ। ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਇਕ ਸੁਤੰਤਰ ਤੇ ਖੁੱਲੇ ਹਿੰਦ ਪ੍ਰਸ਼ਾਂਤ ਖੇਤਰ ਲਈ ਕੁਆਡ ਦੇ ਦ੍ਰਿਸ਼ਟੀਕੋਣ ਮੁਤਾਬਿਕ ਕੁਆਡ ਵਿਦੇਸ਼ ਮੰਤਰੀ ਤਰਜੀਹੀ ਖੇਤਰਾਂ ਵਿਚ ਸਹਿਯੋਗ ਵਧਾਉਣ ਅਤੇ ਕੁਆਡ ਪਹਿਲਕਦਮੀਆਂ ਤੇ ਪ੍ਰਗਤੀ ਦਾ ਜਾਇਜ਼ਾ ਲੈਣ ਤੇ ਚਰਚਾ ਕਰਨਗੇ। ਹਿੰਦ ਪ੍ਰਸ਼ਾਂਤ ਖੇਤਰ ਵਿਚ ਹਾਲੀਆ ਗਤੀਵਿਧੀਆਂ ਤੇ ਹੋਰ ਅੰਤਰਰਾਸ਼ਟਰੀ ਮੁੱਦਿਆਂ ਤੇ ਵੀ ਚਰਚਾ ਕੀਤੀ ਜਾਏਗੀ। ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀਆਂ ਦੇ ਦਵੱਲੇ ਮੀਟਿੰਗਾਂ ਕਰਨ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਨ ਦੀ ਵੀ ਉਮੀਦ ਏ। ਚੋਣ ਕਮਿਸ਼ਨ ਨੇ ਅੱਜ 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ ਚ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ। ਸਾਬਕਾ ਪ੍ਰਧਾਨ ਮੰਤਰੀ ਐਸ਼ਟੀ ਦੇਵੀ ਗੌੜਾ, ਕੇਂਦਰੀ ਮੰਤਰੀ ਜਾਰਜ ਕੁਰੀਅਨ ਅਤੇ ਰਵਨੀਤ ਸਿੰਘ ਅਗਲੇ ਮਹੀਨੇ ਆਪਣਾ ਕਾਰਜਕਾਲ ਪੂਰਾ ਕਰ ਰਹੇ ਮੈਂਬਰਾਂ ਵਿਚ ਸ਼ਾਮਲ ਨੇ। ਆਂਧਰਾ ਪ੍ਰਦੇਸ਼, ਗੁਜਰਾਤ ਤੇ ਕਰਨਾਟਕਾ ਵਿਚ 4-4 ਸੀਟਾਂ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿਚ 3-3 ਸੀਟਾਂ, ਝਾਰਖੰਡ ਵਿਚ 2 ਸੀਟਾਂ ਅਤੇ ਮਣੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਤੇ ਮਿਜ਼ੋਰਮ ਵਿਚ 1-1 ਸੀਟ ਖਾਲੀ ਹੋ ਜਾਏਗੀ। ਕਮਿਸ਼ਨ ਮੁਤਾਬਕ ਨੋਟੀਫਿਕੇਸ਼ਨ ਅਗਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਜਾਰੀ ਕੀਤਾ ਜਾਏਗਾ ਤੇ 18 ਜੂਨ ਨੂੰ ਵੋਟਿੰਗ ਹੋਏਗੀ। ਵੋਟਾਂ ਦੀ ਗਿਣਤੀ ਉਸੇ ਦਿਨ ਕੀਤੀ ਜਾਏਗੀ। ਕਮਿਸ਼ਨ ਨੇ ਮਹਾਰਾਸ਼ਟਰ ਤੇ ਤਮਿਲਨਾਡੂ ਵਿਚ 1-1 ਸੀਟ ਲਈ ਰਾਜ ਸਭਾ ਜ਼ਿਮਨੀ ਚੋਣਾਂ ਦਾ ਵੀ ਐਲਾਨ ਕੀਤਾ। ਇਹ ਸੀਟਾਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸੁਨੀਤਰਾ ਅਜੀਤ ਪਵਾਰ ਅਤੇ AIADMK ਦੇ ਸੰਸਦ ਮੈਂਬਰ CV ਸ਼ਨਮੁਗਮ ਵੱਲੋਂ ਖਾਲੀ ਕੀਤੀਆਂ ਗਈਆਂ ਨੇ, ਜੋ ਹਾਲ ਹੀ ਵਿਚ ਰਾਜ ਵਿਧਾਨ ਸਭਾ ਲਈ ਚੁਣੇ ਗਏ ਨੇ। ਜ਼ਿਮਨੀ ਚੋਣ ਵੀ ਅਗਲੇ ਮਹੀਨੇ ਦੀ 18 ਤਰੀਕ ਨੂੰ ਹੋਏਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹੈ ਕਿ ਅੰਤਰਰਾਸ਼ਟਰੀ ਸਰਹੱਦਾਂ ਦੀ ਸੁਰੱਖਿਆ ਨੂੰ ਚੁਣੌਤੀਆਂ ਨਾਲ ਨਜਿੱਠਣ ਲਈ ਇਕ ਵਿਆਪਕ ਖੇਤਰੀ ਜ਼ਿੰਮੇਵਾਰੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਅੱਜ ਨਵੀਂ ਦਿੱਲੀ ਵਿਚ ਸਰਹੱਦੀ ਸੁਰੱਖਿਆ ਬਲ BSF ਦੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਕਈ ਕਮਜ਼ੋਰੀਆਂ ਅਤੇ ਚੁਣੌਤੀਆਂ ਦੇ ਬਾਵਜੂਦ ਬਲ ਨੇ ਦੇਸ਼ ਦੇ ਮਾਣ ਨੂੰ ਲਗਾਤਾਰ ਬਣਾਈ ਰਖਿਆ ਹੈ। ਸ੍ਰੀ ਸ਼ਾਹ ਨੇ ਉਭਰ ਰਹੇ ਸੁਰੱਖਿਆ ਖਤਰਾਂ ਦਾ ਹਵਾਲਾ ਦਿੱਤਾ, ਜਿਨ੍ਹਾਂ ਵਿਚ ਗੈਰ ਕਾਨੂੰਨੀ ਘੁਸਪੈਠ, ਨਸ਼ੀ

0: ਨਸ਼ੀਲੇ ਪਦਾਰਥਾਂ ਦੀ ਤਸਕਰੀ, ਨਕਲੀ ਕਰੰਸੀ ਦਾ ਚਲਨ ਅਤੇ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸ਼ਾਮਿਲ ਏ। ਗ੍ਰਹਿ ਮੰਤਰੀ ਨੇ ਵਧੇਰੇ ਏਕੀਕ੍ਰਿਤ ਅਤੇ ਵਿਆਪਕ ਸੁਰੱਖਿਆ ਢਾਂਚੇ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰਾਜ ਪੁਲਿਸ, ਕੇਂਦਰੀ ਹਥਿਆਰਬੰਦ ਬਲਾਂ, ਖੁਫੀਆ ਏਜੰਸੀਆਂ ਤੇ ਸਥਾਨਕ ਪ੍ਰਸ਼ਾਸਨ ਦਰਮਿਆਨ ਬਿਹਤਰ ਤਾਲਮੇਲ ਲਈ ਕਿਹਾ।
1: ਪਦਮ ਵਿਭੂਸ਼ਣ ਕੇਐਫ ਰੁਸਤਮ ਜੀ ਕੇ ਨੇਤ੍ਰਤਵ ਮੇ ਬੀਐਸਐਫ ਕੀ ਸਥਾਪਨਾ ਹੋਈ ਔਰ ਜਬ ਸੇ ਬੀਐਸਐਫ ਕੀ ਸਥਾਪਨਾ ਹੋਈ ਹੈ सैन्य सैन्य बीएसएफ ने पूरे देश को सीमाओं की सुरक्षा के बारे में सुनिश्चित सुरक्षा कर निश्चिंत करने का काम सीमा सुरक्षा बल के जवानों ने किया है, इसकी भूरी भूरी प्रशंसा करता है।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNewsJalandhar। ਪੰਜਾਬ ਪੁਲਿਸ ਨੇ ਦੇਸ਼ ਭਰ ਦੇ ਸਕੂਲਾਂ ਤੇ ਹੋਰ ਸੰਵੇਦਨਸ਼ੀਲ ਸਥਾਨਾਂ ਤੇ ਬੰਬ ਦੇ ਝੂਠੇ ਈਮੇਲਸ ਭੇਜਣ ਵਿਚ ਸ਼ਾਮਿਲ ਇਕ ਨੈਟਵਰਕ ਦਾ ਪਰਦਾਫਾਸ਼ ਕਰਕੇ ਇਕ ਵੱਡੀ ਸਫਲਤਾ ਹਾਸਲ ਕੀਤੀ ਏ। ਬਾਂਗਲਾਦੇਸ਼ ਅਤੇ ਪਾਕਿਸਤਾਨ ਸਥਿਤ ਵਿਅਕਤੀ ਇਸ ਨੈਟਵਰਕ ਦਾ ਹਿੱਸਾ ਸਨ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੱਤੀ ਏ ਕਿ ਮੁੱਖ ਮੁਲਜ਼ਮ ਸੌਰਭ ਵਿਸ਼ਵਾਸ ਉਫ ਮਾਰਕਲ, ਜੋ ਕਿ ਬਾਂਗਲਾਦੇਸ਼ ਤੋਂ ਆਇਆ ਸੀ, ਨੂੰ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਏ। ਸ਼੍ਰੀ ਭੁੱਲਰ ਨੇ ਕਿਹਾ ਕਿ ਕਿਉਂਕਿ ਅੰਤਰਰਾਸ਼ਟਰੀ ਸਬੰਧ ਨੇ, ਇਸ ਲਈ ਇੰਟਰਪੋਲ ਤੋਂ ਵੀ ਮਦਦ ਮੰਗੀ ਗਈ ਏ। ਸਾਈਬਰ ਕ੍ਰਾਈਮ ਵਿਰੋਧੀ ਟੀਮ ਵੱਲੋਂ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਕਿ ਉਹ ਵੱਖ ਵੱਖ ਫੇਸਬੁੱਕ ਗਰੁੱਪਸ ਰਾਹੀਂ ਈਮੇਲ ਖਾਤਿਆਂ ਦੀ ਖਰੀਦ ਫਰੋਖਤ ਕਰਦਾ ਸੀ। ਕਰੀਬ 300 ਜੀਮੇਲ ਖਾਤੇ ਹਾਸਲ ਕੀਤੇ ਗਏ ਨੇ, ਜਿਨ੍ਹਾਂ ਵਿਚੋਂ 219 ਖਾਤੇ ਬੰਗਲਾਦੇਸ਼ ਸਥਿਤ ਇਕ ਵਿਅਕਤੀ ਨੂੰ ਵੇਚੇ ਗਏ ਸਨ। ਇਹ ਖਾਤੇ ਬਾਅਦ ਵਿਚ ਪਾਕਿਸਤਾਨ ਆਧਾਰਿਤ ਅਣਪਛਾਤੇ ਵਿਅਕਤੀਆਂ ਨੂੰ ਸਪਲਾਈ ਕੀਤੇ ਗਏ ਸਨ, ਜਿਨ੍ਹਾਂ ਨੇ ਕਥਿਤ ਤੌਰ ਤੇ ਉਨ੍ਹਾਂ ਦੀ ਵਰਤੋਂ ਬੰਬ ਦੀ ਧਮਕੀ ਵਾਲੇ ਈਮੇਲਸ ਭੇਜਣ ਤੇ ਹੋਰ ਗੈਰ ਕਾਨੂੰਨੀ ਸਾਈਬਰ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੀਤੀ।
2: ਬੌਮ ਥਰੈਟ ਦੀਆਂ ਈਮੇਲਸ ਆ ਰਹੀਆਂ ਸੀ ਕੁਛ ਇੰਸਟੀਟਿਊਸ਼ਨਸ ਨੂੰ, ਇਹਨੂੰ ਟਰੈਕ ਕਰਦੇ ਕਰਦੇ ਵੈਸਟ ਬੰਗਾਲ ਸਾਡੀ ਟੀਮ ਪਹੁੰਚੀ। ਜਿਹੜਾ ਬੰਦਾ ਅਸੀਂ ਆਈਡੈਂਟੀਫਾਈ ਕੀਤਾ, ਉਹਦਾ ਨਾਮ ਹੈਗਾ ਸੌਰਭ ਵਿਸ਼ਵਾਸ ਏਰੀਅਸ ਮਾਈਕਲ, ਤੇ ਅਰੈਸਟ ਇਹਦੀ ਪਾਈ ਹੈ ਵਿਸ਼ੇਸ਼ ਪੁਲਿਸ ਅੰਮ੍ਰਿਤਸਰ ਦੇ ਵਿਚ। ਈਮੇਲ ਬਾਇੰਗ ਤੇ ਜਿਹੜਾ ਖਰੀਦੋ ਫਰੋਖਤ ਦਾ ਕੰਮ ਕਰਦਾ ਸੀਗਾ। ਫੇਸਬੁੱਕ ਗਰੁੱਪਸ ਯੂਜ਼ ਕੀਤੇ ਗਏ ਇਹਨਾਂ ਵੱਲੋਂ, 300 ਜੀਮੇਲ ਅਕਾਊਂਟਸ ਜਿਹੜੇ ਪਰਚੇਸ ਕੀਤੇ ਗਏ ਆਨਲਾਈਨ ਪਲੇਟਫਾਰਮਸ ਤੋਂ, ਤੇ 219 ਜੀਮੇਲ ਅਕਾਊਂਟਸ ਜਿਹੜੇ ਆ ਉਹ ਇਕੱਲੇ ਨੂੰ ਬੰਗਲਾਦੇਸ਼ ਦੇ ਵਿਚ ਥਰੂ ਵਟਸਐਪ ਨੇ ਉਹ ਵੇਚੇ। ਜਿਹੜੇ ਪੈਸੇ ਲੈਣ ਦਾ ਤਰੀਕਾ ਇਹਨਾਂ ਦਾ ਕ੍ਰਿਪਟੋ ਕਰੰਸੀ USDT ਦੇ ਥਰੂ ਸੀਗਾ। ਇਹ ਜਿਹੜੀਆਂ ਈਮੇਲ ਅਕਾਊਂਟਸ ਨੇ ਇੱਕ ਪਾਕਿਸਤਾਨ ਬੇਸਡ ਬੰਦੇ ਨੂੰ ਦਿੱਤੇ ਗਏ ਸੀਗੇ, ਤੇ ਉਹ ਆਪਣੀਆਂ ਅਨਲੋਫਲ ਜਿਹੜੀਆਂ ਸਾਈਬਰ ਐਕਟੀਵਿਟੀਜ਼ ਇਹਦੇ ਨਾਲ ਕਰਦਾ ਸੀਗਾ। ਇਹਦੇ ਤੋਂ ਕਾਫੀ ਸਾਨੂੰ ਲੀਡਸ ਮਿਲੀਆਂ, ਕਾਫੀ ਕਲੈਰੀਫਾਈ ਹੋਈਆਂ ਚੀਜ਼ਾਂ ਕਿ ਕਿਸ ਤਰ੍ਹਾਂ ਇਹ ਸਾਰਾ ਓਪਰੇਸ਼ਨ ਚੱਲ ਰਿਹਾ ਸੀਗਾ।
0: ਕਈ CPU, ਕੰਪਿਊਟਰ ਹਾਰਡ ਡਿਸਕ, ਮੋਬਾਈਲ ਫੋਨ, 352 ਜੀਮੇਲ ID ਦੇ ਵੇਰਵੇ, ਪਾਸਵਰਡ ਅਤੇ 15 ਹੌਟਮੇਲ ਖਾਤੇ ਬਰਾਮਦ ਕੀਤੇ ਗਏ ਨੇ। ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੇਗਾਵਾਲੀਨ ਦਵਾਈ ਨੂੰ ਦਵਾਈਆਂ ਬਾਰੇ ਨਿਯਮਾਂ ਦੇ ਸ਼ਡਿਊਲ H1 ਵਿਚ ਸ਼ਾਮਲ ਕਰਨ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਨਿਯਮਾਂ ਨੂੰ ਮਜ਼ਬੂਤ ਕਰੇਗਾ ਤੇ ਨੌਜਵਾਨਾਂ ਵਿਚ ਇਸ ਦੀ ਦੁਰਵਰਤੋਂ ਨੂੰ ਰੋਕੇਗਾ। ਕੇਂਦਰੀ ਰੇਲ, ਸੂਚਨਾ ਤਕਨਾਲੋਜੀ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਨੇ ਅੱਜ ਤੋਂ ਰਾਜਸਥਾਨ ਦੇ 2 ਦਿਨਾਂ ਦੌਰੇ ਤੇ ਨੇ। ਜੋਧਪੁਰ ਰੇਲਵੇ ਸਟੇਸ਼ਨ ਤੋਂ ਦਿੱਲੀ ਛਾਉਣੀ ਲਈ 20 ਡੱਬਿਆਂ ਵਾਲੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਨਾਲ ਯਾਤਰੀਆਂ ਨੂੰ ਹੁਣ ਬਿਹਤਰ ਯਾਤਰਾ ਸਹੂਲਤ ਅਤੇ ਵਧੀ ਹੋਈ ਬੈਠਣ ਦੀ ਸਮਰੱਥਾ ਮਿਲੇਗੀ। ਇਸ ਮੌਕੇ ਤੇ ਸ੍ਰੀ ਵੈਸ਼ਨੋ ਨੇ ਭਗਤ ਕੀ ਕੋਠੀ ਵਿਖੇ ਵੰਦੇ ਭਾਰਤ ਸਲੀਪਰ ਕੋਚ ਵਰਕਸ਼ਾਪ ਦੇ ਦੂਜੇ ਪੜਾਅ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਜੈਸਲਮੇਰ ਸਟੇਸ਼ਨ ਤੇ ਨਵੇਂ ਬਣੇ ਕੋਚ ਕੇਅਰ ਕੰਪਲੈਕਸ ਦਾ ਵਰਚੁਅਲੀ ਉਦਘਾਟਨ ਵੀ ਕੀਤਾ। IPL ਕ੍ਰਿਕਟ ਵਿਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਹੈਦਰਾਬਾਦ ਵਿਚ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਖੇਡਿਆ ਜਾਏਗਾ। ਆਖਿਰ ਚ ਖਾਸ ਖਬਰਾਂ। ਭਾਰਤ ਤੇ ਸਾਈਪ੍ਰਸ ਨੇ ਅੱਜ ਨਵੀਂ ਦਿੱਲੀ ਵਿਚ ਦਹਿਸ਼ਤਗਰਦੀ ਵਿਰੋਧੀ, ਉੱਚ ਸਿੱਖਿਆ ਤੇ ਖੋਜ ਤੇ ਸਭਿਆਚਾਰਕ ਸਹਿਯੋਗ ਤੇ ਇਕ ਸੰਯੁਕਤ ਕਾਰਜ ਸਮੂਹ ਦੀ ਸਥਾਪਨਾ ਸਮੇਤ ਵੱਖ ਵੱਖ ਖੇਤਰਾਂ ਵਿਚ ਕਈ ਸਮਝੌਤਿਆਂ ਦਾ ਵਟਾਂਦਰਾ ਕੀਤਾ। ਚੋਣ ਕਮਿਸ਼ਨ ਨੇ ਅੱਜ 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ ਚ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ BSF ਨੇ ਲਗਾਤਾਰ ਦੇਸ਼ ਦੇ ਮਾਣ ਨੂੰ ਬਰਕਰਾਰ ਰੱਖਿਆ ਹੈ। ਪੰਜਾਬ ਪੁਲਿਸ ਨੇ ਦੇਸ਼ ਭਰ ਦੇ ਸਕੂਲਾਂ ਤੇ ਹੋਰ ਸੰਵੇਦਨਸ਼ੀਲ ਸਥਾਨਾਂ ਤੇ ਬੰਬ ਦੇ ਝੂਠੇ ਈਮੇਲਸ ਭੇਜਣ ਵਿਚ ਸ਼ਾਮਲ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਅੱਜ ਰਾਜਸਥਾਨ ਦੇ ਜੋਧਪੁਰ ਰੇਲਵੇ ਸਟੇਸ਼ਨ ਤੋਂ ਦਿੱਲੀ ਛਾਉਣੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
3: आदाब, ये आकाशवाणी है। खबरों के साथ मैं कौनैन हैदर। पहले इस वक्त की खास खास खबरें। वजीर आजम नरेंद्र मोदी ने नई दिल्ली में कुब्रुस के सदर निकोस क्रिस्टोडोलाइडस के साथ दो तरफा बातचीत की। उन्होंने कहा कि भारत और कुब्रुस का मकसद अगले पांच साल में सरमायाकारी को दोगुना करना है। इंतखाबी कमीशन ने अगले माह की 18 तारीख को 10 रियासतों की 24 राज्यसभा सीटों के लिए इंतखाबात का ऐलान किया है। दिल्ली हाई कोर्ट ने यूएपीए केस में उमर खालिद को 3 दिन की उबूरी जमानत दे दी है। आईएमडी ने उत्तर प्रदेश, मध्य प्रदेश और विदर्भ में शदीद गर्मी के पेश नज़र कल तक के लिए रेड अलर्ट जारी किया है। और आईपीएल क्रिकेट में आज शाम हैदराबाद में सनराइजर्स हैदराबाद का मुकाबला रॉयल चैलेंजर्स बेंगलुरु से होगा। भारत और कुब्रुस ने आज नई दिल्ली में मुख्तलिफ मैदानों में एक दूसरे के साथ बहुत से मुआहदे किए हैं, जिनमें दहशतगर्दी की रोकथाम से मुतालिक एक मुश्तरका वर्किंग ग्रुप का क्याम, इख्तरा और टेक्नोलॉजी, आला तालीम तहकीक और सकाफती तआवुन शामिल हैं। वजीर आजम नरेंद्र मोदी ने आज बहुत से शोबों में दो तरफा तआवुन को मुस्तहकम बनाने के बारे में कुब्रुस के सदर निकोस क्रिस्टोडोलाइडस के साथ बातचीत की। दोनों रहनुमाओं ने कसीर मुल्की फोरमों में तआवुन समेत इलाकाई और आलमी अहमियत के मामलात पर तबादले ख्याल किया। अपने मुश्तरका बयान में वजीर आजम मोदी ने कहा कि भारत और कुब्रुस के दरमियान दोस्ती न सिर्फ मजबूत है बल्कि मुस्तकबिल में ताबनाक भी है। उन्होंने कहा कि पिछली दहाई में कुब्रुस से भारत में सरमायाकारी तकरीबन दो गुना हुई है। उन्होंने कहा कि भारत यूरोपीय यूनियन आज़ाद तजारती माहदे के बाद बहुत से नए इम्कानात पैदा हुए हैं और दोनों मुल्कों के दरमियान एतमाद में इजाफा हुआ है। जनाब मोदी ने यह भी कहा कि भारत और कुब्रुस का मकसद अगले पांच साल में सरमायाकारी को एक बार फिर दो गुना करना है।
4: साइप्रस भारत के टॉप 10 इन्वेस्टर्स में से एक है। पिछले एक दशक में साइप्रस से भारत में निवेश लगभग डबल हुआ है। दोनों देशों के बीच ट्रस्ट बढ़ा है। भारत यूरोपियन यूनियन फ्री ट्रेड एग्रीमेंट से तमाम नई संभावनाएं बनी हैं। इसका लाभ उठाते हुए हम अगले पांच वर्षों में इस इन्वेस्टमेंट को फिर से डबल करने का लक्ष्य रख रहे हैं।
3: कुब्रुस के सदर जनाब निकोस ने कहा कि दोनों मुल्कों के दरमियान ताल्लुकात और यूरोपीय यूनियन भारत ताल्लुकात में पिछले साल काफी वसत आई है। उन्होंने कहा कि पिछले साल इन ताल्लुकात में वजीर आजम मोदी के कुब्रुस के दौरे से शराकत दारी की रफ्तार में काबिल जिक्र इजाफा हुआ है। कुब्रुस के सदर आज शाम राष्ट्रपति भवन में सदर जमहूरिया द्रौपदी मुर्मू से मुलाकात करेंगे। भारत और कुब्रुस के दरमियान करीबी और देरीना शराकत दारी है। दोनों मुल्कों के दरमियान अगले साल फरवरी में सिफारती ताल्लुकात के 65 साल पूरे होंगे। मरकजी वजीर दाखला अमित शाह ने कहा है कि हुकूमत पूरी सरहद को और ज्यादा मजबूत बनाने के लिए स्मार्ट बॉर्डर प्रोजेक्ट शुरू करेगी। आज नई दिल्ली में बीएसएफ के यौम तासीस की तकरीब से खिताब करते हुए जनाब शाह ने कहा कि इस प्रोजेक्ट में ड्रोन, रडार, कैमरे और दीगर तकनीकी वसाइल शामिल किए जाएंगे। उन्होंने ये काम एक ऐसी सरहद के हिफाजती फ्रेमवर्क की तरफ बढ़ रहा है जिसे पार करना मुमकिन न हो, जिसके लिए स्मार्ट बॉर्डर तसव्वुर के तहत आने वाले साल में सरहदी हिफाजती फोर्स के सलामती निज़ाम में हर तरह की टेक्नोलॉजी का इस्तेमाल किया जाएगा।
5: आने वाले एक साल के अंदर ही स्मार्ट बॉर्डर कंसेप्ट के साथ सीमा सुरक्षा बल की सुरक्षा में सभी प्रकार की तकनीक को लैस कर एक अभेद्य बॉर्डर की हम सुरक्षा की ग्रिड बनाने का काम आगे बढ़ रहा है और बहुत कम समय में गृह मंत्रालय, ड्रोन, रडार, आधुनिक कैमराज और बाकी सारी तकनीक के साथ एक स्मार्ट बॉर्डर के प्रोजेक्ट को लेकर देश के सामने आएगा।
3: मरकजी वजीर दाखला अमित शाह ने कहा है कि बैन अलाक्वामी सरहदों की सिक्योरिटी को चैलेंजों से निमटने के एक अलहदा काम के बजाय वसीतर इलाकाई जिम्मेदारी के तौर पर देखा जाना चाहिए। जनाब शाह ने कहा कि कई तरह के चैलेंजों और दुश्वार हालात के बावजूद बीएसएफ ने लगातार मुल्क का नाम रोशन किया है। जनाब अमित शाह ने दरअंदाजी, मनुष्यात की स्मगलिंग, जाली करेंसी के चलन और हथियारों और नशावर अद्वियात की स्मगलिंग समेत उभरते हुए सिक्योरिटी खतरात को उजागर किया। वजीर दाखला ने ज्यादा मरबूत और जामे सिक्योरिटी फ्रेमवर्क की जरूरत पर जोर दिया और रियासती पुलिस, मरकजी मुसल्ला फोर्सेज, सुराग रसायन

ਉਦਿਆਨਗਰ ਤੇ ਉਜਾਲਿਕਾ ਨਗਰ ਆਖਿਆ ਵੈਂਦਾ ਹੈ। ਕੰਚਾਨਾ ਖੁਰਦ ਨਾਂ ਦੇ ਮੁਹੱਲੇ 'ਚ ਮਲਿਕ ਮੁਹੰਮਦ ਜਾਇਸੀ ਦਾ ਜਨਮ ਸਥਾਨ ਆਖਿਆ ਵੈਂਦਾ ਹੈ। ਜੰਮਣ ਦੀ ਤਾਰੀਖ ਅਤੇ ਸੰਵਤ ਦਾ ਕੋਈ ਪੱਕਾ ਉਲੇਖ ਨਹੀਂ ਮਿਲਦਾ। ਇੱਕ ਜਹਾਂ ਤੇ ਉਹਨਾਂ ਨੇ ਆਪ ਹੀ ਲਿਖਿਆ ਹੈ, ਭਾ ਅਵਤਾਰ ਮੌਰ ਨੌ ਸਦੀ ਤੀਸ ਬਰਿਖ ਉਪਰ ਕਵੀ ਬਦੀ। ਇਹਦੇ ਨਾਲ ਇਹ ਅਨੁਮਾਨ ਲੱਗ ਪੈਂਦੇ ਕਿ 1397 ਈਸਵੀ ਤੋਂ 1494 ਈਸਵੀ ਦੇ ਵਿੱਚ ਇਹਨਾਂ ਦਾ ਜਨਮ ਥਿਆ ਹੈ, ਕਿਉਂਕਿ 30 ਸਾਲ ਬਾਅਦ ਹੀ ਇਹਨਾਂ ਨੇ ਆਪਣੀ ਕਾਵਿ ਲਿਖਣੀ ਦੀ ਸ਼ੁਰੂਆਤ ਕੀਤੀ ਹੈ। ਇਹਨਾਂ ਦੇ ਪਿਤਾ ਜੀ ਮਲਿਕ ਰਾਜੇ ਅਸ਼ਰਫ ਮਾਮੂਲੀ ਜ਼ਿਮੀਦਾਰ ਹਨ ਅਤੇ ਖੇਤੀ ਕਰਦੇ ਹਨ। ਜਾਇਸੀ ਨੇ ਆਪਣੇ ਬਾਰੇ ਵੀ ਦਸਾਇਆ ਹੈ ਕਿ ਉਹ ਖੁਦ ਵੀ ਸ਼ੁਰੂਆਤੀ ਦੌਰ 'ਚ ਖੇਤੀ ਕਰਕੇ ਹੀ ਗੁਜ਼ਰ ਬਸਰ ਕਰਦੇ ਹਨ। ਛੋਟੀ ਉਮਰ 'ਚ ਹੀ ਇਹਨਾਂ ਦੇ ਪਿਤਾ ਜੀ ਦੁਨੀਆਂ ਤੋਂ ਚੱਲ ਬਸੇ ਤੇ ਉਹਦੇ ਕੁਝ ਸਾਲਾਂ ਬਾਅਦ ਮਾਤਾ ਜੀ ਵੀ ਇਹਨਾਂ ਦਾ ਸਾਥ ਛੋੜ ਗਈ। ਬਚਪਨ ਵਿੱਚ ਹੀ ਚੇਚਕ ਬਿਮਾਰੀ ਥਿਵਣ ਨਾਲ ਇਹਨਾਂ ਦੀ ਇੱਕ ਅੱਖ ਤੇ ਇੱਕ ਕੰਨ ਵੀ ਖਰਾਬ ਥੀ ਗਏ। ਸਰੀਰ ਵੀ ਟੇੜਾ ਮੇੜਾ ਤੇ ਵਿਕ੍ਰਿਤ ਥੀ ਗਿਆ। ਇਹਨਾਂ ਨੇ ਸ਼ਾਦੀ ਵੀ ਕੀਤੀ ਹਾਈ ਤੇ ਇਹਨਾਂ ਦੇ 7 ਪੁੱਤਰ ਥਏ ਹਨ, ਪਰ ਜਾਇਸੀ ਦੇ 7 ਪੁੱਤਰ ਮਕਾਨ ਦੀ ਛੱਤ ਢਾਉਣ ਨਾਲ ਸਾਰੇ ਉਹਦੇ ਤਲੇ ਦੱਬ ਕੇ ਮਰ ਗਏ। ਈ ਅਫਸੋਸਨਾਕ ਘਟਨਾ ਦੇ ਬਾਅਦ ਇਹਨਾਂ ਨੇ ਆਪਣਾ ਗ੍ਰਸਤ ਜੀਵਨ ਤਿਆਗ ਦਿੱਤਾ ਤੇ ਸੂਫੀ ਸੰਤ ਬਣ ਗਏ। ਏਕ ਨਯਨ ਕਵੀ ਮੁਹੰਮਦ ਗੁਨੀ, ਇੱਕ ਸਰਵਨ ਇੱਕ ਆਖੀ। ਈ ਕਰਕੇ ਜਾਇਸੀ ਕੋ ਸੁਣਾਈ ਵੀ ਘਟ ਦਿੰਦਾ ਹੈ। ਇਹਨਾਂ ਦੇ ਬਾਰੇ ਇੱਕ ਕਥਾ ਵੀ ਸੁਣਨ ਕੋ ਮਿਲਦੀ ਹੈ। ਜਾਇਸੀ ਇੱਕ ਵਾਰੀ ਸੁਲਤਾਨ ਸ਼ੇਰ ਸ਼ਾਹ ਦੇ ਦਰਬਾਰ ਵਿੱਚ ਗਏ ਤੇ ਉਹਨਾਂ ਕੋ ਦੇਖ ਕੇ ਰਾਜਾ ਹੱਸ ਪਿਆ। ਤਾਂ ਜਾਇਸੀ ਨੇ ਬਹੁਤ ਸ਼ਾਂਤ ਭਾਵ ਨਾਲ ਪੁੱਛਿਆ ਕਿ ਮੋਹਿਕਾ ਹਸੇ ਸੀ ਕੀ ਕੋਹ ਰਹੀ, ਮਤਲਬ ਕਿ ਤੂੰ ਮੈਡੇ ਤੇ ਹੱਸਦਾ ਪਏ ਕਿ ਉਹ ਕੁਮਹਾਰ ਈਸ਼ਵਰ ਤੇ। ਇਹ ਸੁਣ ਕੇ ਸੁਲਤਾਨ ਬਹੁਤ ਸ਼ਰਮਿੰਦਾ ਥਿਆ ਤੇ ਉਹਨਾਂ ਨੇ ਜਾਇਸੀ ਕੋਲੋਂ ਮਾਫ਼ੀ ਮੰਗੀ। ਇੱਕ ਬਈ ਮਾਨਤਾ ਦੇ ਅਨੁਸਾਰ ਆਦੇ ਹਨ ਕਿ ਜਾਇਸੀ ਸ਼ੇਰ ਸ਼ਾਹ ਦੇ ਦਰਬਾਰ ਵਿੱਚ ਨਾ ਗਏ ਹਨ, ਬਲਕਿ ਜਾਇਸੀ ਦਾ ਨਾਂ ਸੁਣ ਕੇ ਸ਼ੇਰ ਸ਼ਾਹ ਹੀ ਉਹਨਾਂ ਕੋਲੋਂ ਆਏ ਹਨ। ਆਪਣੇ ਗੁਰੂ ਸੈਯਦ ਅਸ਼ਰਫ ਦੇ ਬਾਰੇ ਉਹਨਾਂ ਨੇ ਆਖਿਆ ਹੈ ਕਿ ਮੇਰੇ ਗੁਰੂ ਨੇ ਮੇਰੀ ਜ਼ਿੰਦਗੀ ਨੂੰ ਰੋਸ਼ਨੀ ਨਾਲ ਭਰ ਦਿੱਤਾ ਹੈ ਤੇ ਉਹਨਾਂ ਨੇ ਪ੍ਰੇਮ ਦਾ ਦੀਵਾ ਬਾਲ ਕੇ ਮੇਰੇ ਦਿਲ ਨੂੰ ਸਰਲ ਤੇ ਬਹੁ ਨਿਰਮਲ ਕਰ ਦਿੱਤਾ ਹੈ। ਜਾਇਸੀ ਦੇ ਸ਼ਿਕਸ਼ਕ ਸ਼ੇਖ ਮੁਬਾਰਕ ਸ਼ਾਹ ਬੋਡਲੇ, ਜਿਹੜੇ ਸਿਮਨੀ ਦੇ ਵੰਸ਼ਜ ਹਨ, ਇਤਿਹਾਸਕਾਰਾਂ ਦੇ ਮੁਤਾਬਿਕ ਜਾਇਸੀ ਨੇ ਲਗਭਗ 21 ਗ੍ਰੰਥਾਂ ਦੀ ਰਚਨਾ ਕੀਤੀ ਹੈ। ਇਹਨਾਂ ਵਿੱਚ ਪਦਮਾਵਤ, ਅਖਰਾਵਟ, ਆਖਰੀ ਕਲਾਮ, ਕਹਿਰਨਾਮਾ ਅਤੇ ਚਿੱਤਰ ਰੇਖਾ ਮਿਲਦੇ ਹਨ, ਪਰ ਜਾਇਸੀ ਦੀ ਪ੍ਰਸਿੱਧੀ ਦਾ ਆਧਾਰ ਤਾਂ ਪਦਮਾਵਤ ਗ੍ਰੰਥ ਹੀ ਹੈ। ਅਖਰਾਵਟ ਜਾਇਸੀ ਦਾ ਸਿਧਾਂਤ ਪ੍ਰਧਾਨ ਗ੍ਰੰਥ ਹੈ। ਈ ਕਾਵਿ ਵਿੱਚ ਕੁੱਲ 54 ਡੋਹੇ ਤੇ 54 ਸੋਰਠੇ ਤੇ 1317 ਅਰਦਾਲੀਆਂ ਹਨ। ਅਖਰਾਵਟ ਵਿੱਚ ਚੇਲਾ ਗੁਰੂ ਦੇ ਸੰਵਾਦ ਨੂੰ ਸਥਾਨ ਦਿੱਤਾ ਗਿਆ ਹੈ। ਇਹਦੇ ਵਿੱਚ ਵਰਣਮਾਲਾ ਦੇ ਇੱਕ ਇੱਕ ਅਕਸ਼ਰ ਦੇ ਦਰਸ਼ਨ ਤੇ ਸਿਧਾਂਤ ਸੰਬੰਧੀ ਗਾਲੀ ਤੇ ਚੌਪਾਈਆਂ ਆਖਿਆ ਹਨ, ਜਿਹਦੇ ਵਿੱਚ ਈਸ਼ਵਰ, ਜੀਵ, ਸ੍ਰਿਸ਼ਟੀ ਆਦਿ ਦੇ ਬਾਰੇ ਵਿੱਚ ਵਰਣਨ ਕੀਤਾ ਗਿਆ ਹੈ। ਵੈ ਸਭ ਕਿਛੂ ਕਰਤਾ ਕਿਛੂ ਨਾਹੀ, ਵੈ ਸਭ ਕਿਛੂ ਕਰਤਾ ਕਿਛੂ ਨਾਹੀ, ਜੈਸੇ ਚਲੇ ਮੇਘ ਪਰਛਾਹੀ, ਪ੍ਰਗਟ ਗੁਪਤ ਵਿਚਾਰੀ ਸੋ ਬੂਝਾ, ਸੋ ਤਜੀ ਦੂਸਰ ਔਰ ਨਾ ਸੂਫਾ। ਕਵੀ ਦਾ ਆਖਣਾ ਹੈ ਕਿ ਜੀਵ ਪਹਿਲੇ ਈਸ਼ਵਰ ਕੋਲੋਂ ਅਭਿੰਨ ਹਾਈ, ਬਾਅਦ ਵਿੱਚ ਵਿਛੋਤ ਹੀ ਗਿਆ, ਈਸ਼ਵਰ ਦਾ ਕੁਝ ਅੰਸ਼ ਘਟ ਘਟ ਵਿੱਚ ਸਮਾਇਆ ਹੋਇਆ ਹੈ। ਆਖਰੀ ਕਾਵਿ ਵਿੱਚ ਜਾਇਸੀ ਨੇ ਆਖਰੀ ਕਲਾਮ ਦੇ ਅਨੁਸਾਰ ਸੰਸਾਰ ਦੇ ਖਤਮ ਥੀਵਣ ਤੇ ਦੁਬਾਰਾ ਸਾਰੇ ਲੋਕਾਂ ਨੂੰ ਜਾਗ੍ਰਿਤ ਕਰਕੇ ਆਪਣਾ ਦਰਸ਼ਨ ਕਰਾਉਣ ਤੇ ਜੰਨਤ ਦੀ ਭੋਗ ਵਿਲਾਸ ਦਾ ਵਰਣਨ ਕੀਤਾ ਹੈ। ਮਰਨ ਦੇ ਬਾਅਦ ਜੀਵ ਦੀ ਹਾਲਤ ਦਾ ਹਾਲ ਵੀ ਦੱਸਿਆ ਗਿਆ ਹੈ। ਚਿੱਤਰ ਰੇਖਾ ਦੀ ਸ਼ੁਰੂਆਤ ਵੀ ਸੰਸਾਰ ਦੇ ਸਿਰਜਣ ਕਰਤਾ ਦੀ ਵੰਦਨਾ ਨਾਲ ਕੀਤੀ ਗਈ ਹੈ। ਚਿੱਤਰ ਰੇਖਾ ਵਿੱਚ ਚੰਦਰਪੁਰ ਦੀ ਰਾਜਕੁਮਾਰੀ ਚਿੱਤਰ ਰੇਖਾ ਅਤੇ ਕਨੌਜ ਦੇ ਰਾਜਕੁਮਾਰ ਪ੍ਰੀਤਮ ਕੰਵਰ ਦੀ ਪ੍ਰੇਮ ਕਹਾਣੀ ਦੱਸੀ ਗਈ ਹੈ। ਮਲਿਕ ਮੁਹੰਮਦ ਜਾਇਸੀ ਦਾ ਵਿਰਹਿ ਵਰਣਨ ਬਹੁ ਮਰਮ ਸਪਰਸ਼ੀ ਤੇ ਦਿਲ ਤੱਕ ਪਹੁੰਚਣ ਵਾਲਾ ਹੈ। ਜਾਇਸੀ ਰਹੱਸਵਾਦੀ ਕਵੀ ਹਨ ਅਤੇ ਰਹੱਸਵਾਦ ਹੀ ਸਭ ਕੋਲੋਂ ਵੱਡੀ ਖਾਸੀਅਤ ਉਹਨਾਂ ਦਾ ਪ੍ਰੇਮ ਮੂਲਕ ਭਾਵ ਹੈ। ਇਹਨਾਂ ਦਾ ਸਾਧਨਾਤਮਕ ਰਹੱਸਵਾਦ ਦਾ ਚਿਤਰਣ ਵੀ ਬੜਾ ਅਨੂਠਾ ਹੈ। ਇਹਨਾਂ ਦਾ ਆਖਣ ਹੈ ਕਿ ਜੇ ਵਿਰਹਿ ਨਹੀਂ ਹੁੰਦਾ ਤੇ ਹਿਰਦੇ ਵਿੱਚ ਪ੍ਰੇਮ ਦੀ ਨਿਸ਼ਪੱਤੀ ਵੀ ਨਹੀਂ ਥੀ ਸਕਦੀ। ਬਗੈਰ ਪ੍ਰੇਮ ਦੇ ਤਪ, ਕਰਮ, ਧਰਮ ਅਤੇ ਸਤਨੇਮ ਦੀ ਸਹੀ ਅਰਥਾਂ ਵਿੱਚ ਪ੍ਰਾਪਤੀ ਨਹੀਂ ਥੀ ਸਕਦੀ। ਜਾਇਸੀ ਸਹਿਜ ਪ੍ਰੇਮ ਵਿਰਹਿ ਦੀ ਸਾਧਨਾ ਕੋ ਹੀ ਸਰਵ ਸ੍ਰੇਸ਼ਟ ਮੰਨਦੇ ਹਨ। ਉੱਤਰ ਪ੍ਰਦੇਸ਼ ਦੇ ਲੋਕ ਗੀਤ ਜੈ ਕੁਕਹਾਰ ਗੀਤ ਆਦੇ ਹਨ ਤੇ ਆਧਾਰਿਤ ਕਹਿਰਨਾਮਾ ਦੇ ਦੁਆਰਾ ਸੰਸਾਰ ਤੋਂ ਡੋਲੀ ਵੰਜਣ ਦੇ ਬਾਰੇ ਆਖੀ ਗਈ ਹੈ। ਯਾ ਬਿਨੁਸਾਰਾ ਚਲੇ ਕਹਾਰਾ, ਯਾ ਬਿਨੁਸਾਰਾ ਚਲੇ ਕਹਾਰਾ, ਹੋ ਤਹੀ ਪਾਛਿਲ ਪਹਾਰੇ, ਸਬਦ ਸੁਨਾਵਾ ਸਖੀਅਨ ਮਾਨਾ, ਹੰਸ ਕੇ ਬੋਲਾ ਮਾਰਾ ਰੇ। ਕਹਿਰਨਾਮਾ ਵਿੱਚ ਕਹਿਰਾ ਦਾ ਮਤਲਬ ਕਹਿਰ, ਕਸ਼ਟ, ਦੁੱਖ ਦਾ ਗੀਤ ਖਾਸ ਹੈ। ਆਤਮਾ ਪਰਮਾਤਮਾ ਦੇ ਪ੍ਰੇਮ ਪਰ ਗੀਤ ਗਾਵਣ ਪੁਰਾਣੀ ਲੋਕ ਪਰੰਪਰਾ ਦਾ ਹਿੱਸਾ ਹਨ। ਇੱਕ ਥਾਂ ਤੇ ਜਾਇਸੀ ਆਦੇ ਹਨ, ਈਸ਼ਵਰ ਜੈ ਕੂੰ ਆਪਣਾ ਸੇਵਕ ਸਮਝਦਾ ਹੈ, ਉਹਕੂੰ ਉਹ ਭਿਖਾਰੀ ਬਣਾ ਦਿੰਦਾ ਹੈ। ਜੋ ਸੇਵਕ ਆਪੁਨ ਕੇ ਜਾਨੀ, ਜੋ ਸੇਵਕ ਆਪੁਨ ਕੇ ਜਾਨੀ, ਤੇਹੀ ਧਰੀ ਭੀਖ ਮੰਗਾਵੇ ਰੇ। ਕਵਿਤਾ ਪੰਡਿਤ ਦੁੱਖ ਦਾਦ ਮਹਿ, ਮੂਰਖ ਕੇ ਰਾਜ ਕਰਾਵੇ ਰੇ। ਚੰਦਨ ਗਾਹਾਂ ਨਾਗ ਹੈ ਤਹਿਵਾਂ, ਚੰਦਨ ਗਾਹਾਂ ਨਾਗ ਹੈ ਤਹਿਵਾਂ, ਜਦਾ ਫੂਲ

ਕਾਫੀ ਤੁਸਾਂ ਸੰਤੋਸ਼ ਕੁਮਾਰ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ। ਇੱਥੇ ਹੀ ਸਰਾਇਕੀ ਪ੍ਰੋਗਰਾਮ ਖਤਮ ਥੀਂਦਾ ਹੈ। ਪ੍ਰੋਗਰਾਮ ਤੁਹਾਕੂ ਕਿੰਜ ਦਾ ਲੱਗਾ ਸਾਕੂ ਖਤ ਘਾਲ ਕੇ ਜ਼ਰੂਰ ਦੱਸਣਾ। ਅਸਾਂ ਤੁਹਾਡੇ ਖਤਾਂ ਦੀ ਉਡੀਕ ਕਰਸਾਂ ਤੇ ਹੁਣ ਘਰਾਂ ਕੋ ਜੁਲਦੇ ਹਾਂ। ਹਰਜੀਤ ਕੌਰ ਕੋ ਇਜਾਜ਼ਤ ਦੇਵੋ।

ਐਫਐਮ ਬੈਂਡ 103.6 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ। ਪੇਸ਼ ਪ੍ਰੋਗਰਾਮ ਦੇਸ਼ ਪੰਜਾਬ।

سامعین دی خدمت چ سندیپ دا سلام قبول کرو. جی سامعین کی حال چال نے؟ امید ہے کہ ہمیشہ دی طرح تسی زندگی دیاں خوشیاں تے کھیڑیاں نو بھرپور روپ دے وچ مان رہے ہو گے تے ادا ہی مانتے رہو. ساڈی ہمیشہ تہاڈے لئی یہی دعا رہندی ہے. ਇੱਕ ਗੱਲ ਸਾਹਮਣੇ, ਅੱਜ ਕੱਲ੍ਹ ਮਈ ਦਾ ਮਹੀਨਾ ਜਿਹੜਾ ਚੱਲ ਰਿਹਾ ਅਤੇ ਗਰਮੀ ਆਪਣੇ ਸਿਖਰ 'ਤੇ ਪਹੁੰਚੀ ਹੋਈ ਸਮਝੋ, ਤੋ ਇਸ ਮੌਸਮ ਦੇ ਵਿੱਚ ਗਰਮੀ ਪਰੇਸ਼ਾਨ ਵੀ ਕਰਦੀ ਆ, ਪਰ ਅਸੀਂ ਇਸ ਪਰੇਸ਼ਾਨੀ ਦਾ ਹੱਲ ਜ਼ਰੂਰ ਕੱਢਣਾ. ਆਪਣੀ ਸਿਹਤ ਦਾ ਖਿਆਲ ਰੱਖ ਕੇ, ਜ਼ਿਆਦਾ ਪਾਣੀ ਪੀ ਕੇ, ਧੁੱਪ ਦੇ ਵਿੱਚ ਜੇਕਰ ਜਾਣਾ ਪਏ ਤਾਂ ਬਹੁਤ ਜ਼ਰੂਰੀ ਹੋਏ ਫਿਰ ਹੀ ਨਿਕਲੋ, ਨਹੀਂ ਤਾਂ ਘਰ ਦੇ ਵਿੱਚ ਬੈਠੋ. ਅਤੇ ਜੇਕਰ ਜਾਣਾ ਪੈ ਜੇ ਮਜਬੂਰੀ ਦੇ ਵਿੱਚ, ਪਰ ਗਰਮੀ ਦੇ ਵਿੱਚ, ਕਿਉਂਕਿ ਕੰਮਕਾਰ ਵੀ ਕਰਨੇ ਨੇ, ਜ਼ਿੰਦਗੀ ਵੀ ਚਲਾਉਣੀ ਆ, ਅਤੇ ਪਾਣੀ ਦਾ ਜ਼ਿਆਦਾ ਸੇਵਨ ਕਰੋ, ਸਿਰ ਨੂੰ ਢੱਕ ਕੇ ਰੱਖੋ, ਅਤੇ ਠੰਡੀਆਂ ਚੀਜ਼ਾਂ ਦਾ ਸੇਵਨ ਜਿਹੜਾ ਇਸ ਮੌਸਮ ਦੇ ਵਿੱਚ ਕਰੋ, ਅਤੇ ਨਾਲ ਦੀ ਨਾਲ ਦੇਸ਼ ਪੰਜਾਬ ਵੀ ਸੁਣੋ.

ਤੇ ਸਮਿਨ ਅੱਜ ਦੇ ਸਿਲਸਿਲਿਆਂ ਦੀ ਗੱਲ ਕਰ ਲਈਏ ਤੇ ਸਭ ਤੋਂ ਪਹਿਲਾਂ ਹੋਣੀ ਆ ਅੱਜ ਦੀ ਗੱਲ। ਅੱਜ ਦੀ ਗੱਲ ਤੋਂ ਬਾਅਦ ਇੱਕ ਝਲਕੀ ਤੁਹਾਡੀ ਨਜ਼ਰ ਕਰਾਂਗੇ। ਝਲਕੀ ਦਾ ਨਾਮ ਹੈ ਜੀ ਦੋ ਵਿਚਾਰੇ ਕਰਮਾਂ ਦੇ ਮਾਰੇ, ਜਿਸ ਦੇ ਲੇਖਕ ਨੇ ਕੁਲਦੀਪ ਸ਼ਰਮਾ। ਅਤੇ ਇਸ ਤੋਂ ਇਲਾਵਾ ਸੂਫੀ ਰੰਗ ਸਿਲਸਿਲੇ ਤਹਿਤ ਤੁਸੀਂ ਸੁਣੋਗੇ ਸ਼ਾਹ ਹੁਸੈਨ ਦਾ ਕਲਾਮ ਵੱਖ ਵੱਖ ਗੁਰੂਕਾਰਾਂ ਦੀ ਆਵਾਜ਼ ਵਿੱਚ। ਅਤੇ ਸਿਲਸਿਲਾ ਹੋਏਗਾ ਜੀ ਤਮੰਨਾ ਆਪਣੇ ਵੇਲੇ ਮੁਤਾਬਿਕ।

ਸਾਮਿਨ ਉਸ ਪਰਮਾਤਮਾ ਨੇ, ਉਸ ਅੱਲਾ ਨੇ, ਉਸ ਭਗਵਾਨ ਨੇ, ਉਸ ਵਾਹਿਗੁਰੂ ਨੇ ਇਸ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਜਿਸ ਨੂੰ ਅਸੀਂ ਕਈ ਵਾਰੀ ਕੁਦਰਤ ਵੀ ਕਹਿ ਲੈਂਦੇ ਹਾਂ, ਪ੍ਰਕਿਰਤੀ ਵੀ ਕਹਿ ਲੈਂਦੇ ਹਾਂ, ਨੇਚਰ ਵੀ ਕਹਿ ਲੈਂਦੇ ਹਾਂ। ਅਤੇ ਇਹਦੇ ਵਿੱਚ ਜਿਹੜੀ ਮਨੁੱਖ ਦੀ ਹੋਂਦ ਆ ਉਹਦੀ ਜੇਕਰ ਗੱਲ ਕਰ ਲਈਏ ਤਾਂ ਅਸੀਂ ਇਹ ਦਾਅਵਾ ਬਿਲਕੁਲ ਵੀ ਨਹੀਂ ਕਰ ਸਕਦੇ ਕਿ ਇੱਥੇ ਸਿਰਫ ਸਾਡੀ ਹੋਂਦ ਦੇ ਨਾਲ ਹੀ ਇਹ ਦੁਨੀਆ ਚੱਲ ਰਹੀ ਆ ਜਾਂ ਇਹ ਸਾਰਾ ਜਿਹੜਾ ਕੁਦਰਤ ਦਾ ਸੰਤੁਲਨ ਬਣਿਆ ਹੋਇਆ। ਅਸਲ ਵਿੱਚ ਇਹ ਪੂਰੀ ਦੀ ਪੂਰੀ ਇੱਕ ਚੇਨ ਦੀ ਤਰ੍ਹਾਂ ਕੰਮ ਕਰਦੀ ਹੈ, ਪੂਰਾ ਦਾ ਪੂਰਾ ਕੁਦਰਤ ਦਾ ਇੱਕ ਸਿਸਟਮ ਆ। ਜਿਵੇਂ ਇੱਕ ਘੜੀ ਦੇ ਵਿੱਚ ਬਹੁਤ ਸਾਰੇ ਉਹਦੇ ਕਲਪੁਰਜ਼ੇ ਹੁੰਦੇ ਨੇ, ਉਹ ਸਾਰੇ ਜਦੋਂ ਇੱਕ ਖਾਸ ਲੈਅ ਦੇ ਵਿੱਚ ਜਿਹੜੇ ਆਪਣਾ ਕੰਮ ਕਰਦੇ ਨੇ ਤਾਂ ਹੀ ਜਿਹੜਾ ਘੜੀ ਸਹੀ ਵਕਤ ਜਿਹੜੀ ਆ ਉਹ ਸਾਨੂੰ ਜ਼ਾਹਿਰ ਕਰਦੀ ਹੈ। ਸੋ ਇਸੇ ਤਰ੍ਹਾਂ ਸਾਡੀ ਹੋਂਦ ਵੀ ਜਿਹੜੀ ਆ ਉਹ ਦੂਸਰੇ ਜੀਵਾਂ, ਬਨਸਪਤੀ ਜਾਂ ਕੁਦਰਤ ਦੇ ਇਸ ਸਾਰੇ ਤਾਣੇ ਬਾਣੇ ਉੱਤੇ ਨਿਰਭਰ ਕਰਦੀ ਆ। ਅਤੇ ਇਸ ਹੋਂਦ ਦੇ ਲਈ, ਸਾਡੀ ਹੋਂਦ ਦੇ ਲਈ ਜਾਂ ਹੋਰਨਾਂ ਜੀਵਾਂ ਦੀ ਹੋਂਦ ਦੇ ਲਈ ਜਿਹੜੀ ਜੈਵਿਕ ਵਿਭਿੰਨਤਾ ਉਹ ਬੇਹੱਦ ਅਹਿਮੀਅਤ ਰੱਖਦੀ ਆ, ਬਹੁਤ ਜ਼ਰੂਰੀ ਆ। ਜੈਵਿਕ ਵਿਭਿੰਨਤਾ, ਬਾਇਓ ਡਾਇਵਰਸਿਟੀ, ਇਸਦਾ ਮਤਲਬ ਹੈ ਕਿ ਧਰਤੀ ਉੱਤੇ ਪਾਏ ਜਾਣ ਵਾਲੇ ਜਿਹੜੇ ਜੀਵ ਨੇ, ਬਨਸਪਤੀ ਆ, ਕੀੜੇ ਮਕੌੜੇ ਅਤੇ ਹੋਰ ਅਣਗਿਣਤ ਸੂਖਮ ਜੀਵ ਜਿਹੜੇ ਨੇ, ਉਹਨਾਂ ਦੀ ਜਿਹੜੀ ਵੰਨਸਵੰਨਤਾ ਹੈ ਉਹਦੇ ਤੋਂ ਲਿਆ ਜਾਂਦਾ। ਇਹ ਸਿਰਫ ਕੁਦਰਤ ਦੀ ਖੂਬਸੂਰਤੀ ਨਹੀਂ ਸਗੋਂ ਮਨੁੱਖੀ ਜੀਵਨ ਅਤੇ ਉਸਦੀ ਹੋਂਦ ਦਾ, ਉਸਦੇ ਵਜੂਦ ਦਾ ਅਸਲ ਆਧਾਰ ਏ, ਉਸਦੀ ਬੁਨਿਆਦ ਏ। ਜੇਕਰ ਅਸੀਂ ਅੱਜ ਇਸ ਧਰਤੀ ਦੇ ਉੱਤੇ ਇੱਕ ਵਧੀਆ ਖੁਸ਼ਗਵਾਰ ਜ਼ਿੰਦਗੀ ਗੁਜ਼ਾਰ ਰਹੇ ਹਾਂ ਤਾਂ ਇਹਦੇ ਪਿੱਛੇ ਕਰੋੜਾਂ ਸਾਲਾਂ ਤੋਂ ਬਣਿਆ ਜਿਹੜਾ ਇਹ ਜਿਹੜਾ ਤਾਣਾ ਬਾਣਾ ਬੜਾ ਗੁੰਝਲਦਾਰ ਆ, ਇਹਦੇ ਪਿੱਛੇ ਕੰਮ ਕਰ ਰਿਹਾ। ਹੁਣ ਮਨੁੱਖੀ ਹੋਣ ਦੀ ਖੁਸ਼ਹਾਲੀ ਦੇ ਲਈ ਜੈਵਿਕ ਵਿਭਿੰਨਤਾ ਦੇ ਜਿਹੜੇ ਕੁਝ ਕਾਰਕ ਨੇ ਜਾਂ ਜਿਹੜੀਆਂ ਕੁਝ ਅਹਿਮ ਨੁਕਤੇ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਕਿ ਜੀਵਨ ਰੱਖਿਅਕ ਜਿਹੜੀ ਪ੍ਰਣਾਲੀ ਹੈ ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਲਾਈਫ ਸਪੋਰਟ ਸਿਸਟਮ ਕਹਿ ਸਕਦੇ, ਸਾਡੇ ਜਿਉਂਦੇ ਰਹਿਣ ਲਈ ਸਭ ਤੋਂ ਜਿਹੜੀਆਂ ਬੁਨਿਆਦੀ ਲੋੜਾਂ ਨੇ ਉਹਦੇ ਵਿੱਚ ਹਵਾ, ਪਾਣੀ ਅਤੇ ਭੋਜਨ, ਇਹ ਸਾਰੀਆਂ ਲੋੜਾਂ ਜਿਹੜੀਆਂ ਨੇ ਜੈਵਿਕ ਵਿਭਿੰਨਤਾ ਯਾਨੀ ਬਾਇਓਡਾਇਵਰਸਿਟੀ ਰਾਹੀਂ ਹੀ ਪੂਰੀਆਂ ਹੁੰਦੀਆਂ ਨੇ। ਸਾਫ਼ ਹਵਾ ਸਾਡੀ ਹੋਂਦ ਲਈ ਬੇਹੱਦ ਜ਼ਰੂਰੀ ਹੈ ਅਤੇ ਇਹ ਜਿਹੜੀ ਸਾਫ਼ ਹਵਾ ਸਾਨੂੰ ਆਕਸੀਜਨ ਜਿਹੜੀ ਆ ਮੁਹੱਈਆ ਕਰਾਉਂਦਾ ਉਹ ਸਾਡੇ ਪੌਦੇ ਨੇ, ਸਾਡੇ ਜੰਗਲ ਨੇ, ਜਿਹੜੇ ਸਾਡੀ ਸਿਹਤ ਲਈ ਬਹੁਤ ਹੀ ਖਤਰਨਾਕ ਹੱਦ ਤੱਕ ਜਿਹੜੀ ਹਾਨੀਕਾਰਕ ਕਾਰਬਨ ਡਾਈਆਕਸਾਈਡ ਆ ਉਹਨੂੰ ਜਜ਼ਬ ਕਰ ਲੈਂਦੇ ਨੇ, ਉਹਨੂੰ ਸੋਖ ਲੈਂਦੇ ਨੇ।

ਇਸੇ ਤਰ੍ਹਾਂ ਸਮੇਂ ਪਾਣੀ ਦੀ ਗੱਲ ਕਰ ਲਈਏ ਤੇ ਜੰਗਲ ਤੇ ਜਿਹੜੀਆਂ ਜਲਗਾਹਾਂ ਨੇ ਜਿਨ੍ਹਾਂ ਨੂੰ ਅਸੀਂ ਵੈਟਲੈਂਡ ਵੀ ਕਹਿੰਦੇ ਹਾਂ ਉਹ ਕੁਦਰਤੀ ਫਿਲਟਰ ਵਜੋਂ ਕੰਮ ਕਰਦੇ ਨੇ ਜੋ ਪਾਣੀ ਨੂੰ ਸਾਫ ਰੱਖਦੇ ਨੇ ਤੇ ਸਾਫ ਪਾਣੀ ਸਾਡੀ ਜ਼ਿੰਦਗੀ ਦਾ ਇੱਕ ਬੜਾ ਅਹਿਮ ਆਧਾਰ ਹੈ। ਇਸ ਤੋਂ ਇਲਾਵਾ ਸਾਡੇ ਖਾਦ ਪਦਾਰਥ ਜੋ ਅਸੀਂ ਅਨਾਜ ਜਾਂ ਹੋਰ ਸਬਜ਼ੀਆਂ ਫਸਲਾਂ ਉਗਾਉਂਦੇ ਹਾਂ ਉਹਦੇ ਲਈ ਉਪਜਾਊ ਮਿੱਟੀ ਦਾ ਹੋਣਾ ਬੇਹੱਦ ਜ਼ਰੂਰੀ ਹੈ। ਮਿੱਟੀ ਦੇ ਵਿੱਚ ਮੌਜੂਦ ਲੱਖਾਂ ਕੀੜੇ ਤੇ ਸੂਖਮ ਜੀਵ ਪੱਤਿਆਂ ਤੇ ਗਲੇ ਸੜੇ ਪਦਾਰਥਾਂ ਨੂੰ ਖਾਦ ਵਿੱਚ ਬਦਲਦੇ ਨੇ ਜਿਹਦੇ ਨਾਲ ਫਸਲਾਂ ਪੈਦਾ ਕਰਨ ਦੇ ਵਿੱਚ ਮਦਦ ਮਿਲਦੀ ਹੈ। ਭੋਜਨ ਸੁਰੱਖਿਆ ਤੇ ਪਰਾਗਣ ਦੀ ਗੱਲ ਕਰ ਲਈਏ ਯਾਨੀ ਫੂਡ ਸਿਕਿਉਰਿਟੀ ਤੇ ਪੋਲੀਨੇਸ਼ਨ ਤਾਂ ਅਸੀਂ ਲੋਕ ਜਿਹੜਾ ਕਣਕ ਹੋ ਗਈ ਝੋਨਾ ਹੋ ਗਿਆ ਸਬਜ਼ੀਆਂ ਤੇ ਫਲਾਂ ਦੇ ਉੱਤੇ ਡਿਪੈਂਡ ਕਰਦੇ ਨਿਰਭਰ ਕਰਦੇ ਹਾਂ। ਜੇਕਰ ਮਧੂ ਮੱਖੀਆਂ ਤਿਤਲੀਆਂ ਤੇ ਹੋਰ ਪੰਛੀ ਨਾ ਹੋਣ ਤਾਂ ਫਸਲਾਂ ਵਿੱਚ ਪਰਾਗਣ ਦੀ ਪ੍ਰਕਿਰਿਆ ਰੁਕ ਜਾਏਗੀ। ਦੁਨੀਆ ਦੀਆਂ ਤੀਜੀਆਂ ਹਿੱਸਾ ਜਿਹੜਾ ਫਸਲਾਂ ਨੇ ਇਹਨਾਂ ਕੀੜੇ ਮਕੌੜੇ ਕਰਕੇ ਹੀ ਅਨਾਜ ਜਾਂ ਫਲ ਬਣਦੀਆਂ ਨੇ। ਜੈਵਿਕ ਵਿਭਿੰਨਤਾ ਦੇ ਵਿੱਚ ਜੇਕਰ ਕਮੀ ਆਉਂਦੀ ਆ ਤਾਂ ਇਹਦਾ ਸਿੱਧਾ ਮਤਲਬ ਇਹ ਆ ਕਿ ਸੰਸਾਰ ਵਿੱਚ ਅਕਾਲ ਦਾ ਹੋਣਾ ਜਾਂ ਭੁੱਖਮਰੀ ਪੈਣਾ।

ਸਮੇਂ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਆਧੁਨਿਕ ਤੇ ਰਵਾਇਤੀ ਦਵਾਈਆਂ ਨੇ ਉਹ ਜੰਗਲੀ ਪੌਦਿਆਂ ਤੇ ਜੀਵਾਂ ਤੋਂ ਤਿਆਰ ਹੁੰਦੀਆਂ ਨੇ। ਮਿਸਾਲ ਦੇ ਤੌਰ ਤੇ ਕੈਂਸਰ ਦੇ ਇਲਾਜ ਤੋਂ ਲੈ ਕੇ ਆਮ ਬੁਖਾਰ ਦੀਆਂ ਦਵਾਈਆਂ ਵੀ ਇਹਨਾਂ ਦਾ ਸਰੋਤ ਵੀ ਕੁਦਰਤੀ ਹੈ। ਜਿੰਨੀ ਇਸ ਧਰਤੀ ਦੇ ਉੱਤੇ ਜੈਵਿਕ ਵਿਭਿੰਨਤਾ ਅਮੀਰ ਹੋਏਗੀ, ਆਉਣ ਵਾਲੇ ਮੁਸਤਕਬਲ ਦੇ ਵਿੱਚ ਭਵਿੱਖ ਦੇ ਵਿੱਚ ਅਸੀਂ ਬਿਮਾਰੀਆਂ ਦੇ ਇਲਾਜ ਲੱਭਣ ਦੇ ਵਿੱਚ ਉਨੀ ਹੀ ਸੌਖ ਮਹਿਸੂਸ ਕਰਾਂਗੇ। ਸੋ ਕਰ ਕਰਾ ਕੇ ਅਸੀਂ ਇਸ ਸੰਤੁਲਨ ਨੂੰ ਬਰਕਰਾਰ ਰੱਖ ਕੇ ਹੀ ਆਪਣੀ ਹੋਂਦ ਨੂੰ ਬਚਾ ਸਕਦੇ ਹਾਂ ਅਤੇ ਸਾਡੀ ਹੋਂਦ ਨਾਲ ਹੋਰਨਾਂ ਦੀ ਹੋਂਦ ਵੀ ਜੁੜੀ ਹੋਈ ਹੈ। ਅਸੀਂ ਸਿਰਫ ਆਪਣੇ ਸਵਾਰਥ ਖਾਤਰ ਇਸ ਧਰਤੀ ਦੇ ਜੈਵਿਕ ਵਿਭਿੰਨਤਾ ਨੂੰ ਨਹੀਂ ਬਚਾਉਣਾ ਜਾਂ ਕਾਇਮ ਰੱਖਣਾ, ਸਗੋਂ ਇਹ ਤਾਂ ਇੱਕ ਕਹਿ ਲਓ ਕਿ ਅਸੀਂ ਇਸ ਧਰਤੀ ਇਸ ਕਾਇਨਾਤ ਦਾ ਇੱਕ ਹਿੱਸਾ ਹਾਂ, ਜਿਵੇਂ ਇੱਕ ਵੱਡੇ ਪਰਿਵਾਰ ਦੇ ਮੈਂਬਰ ਹਾਂ। ਸੋ ਇੱਕ ਪਰਿਵਾਰ ਦੇ ਮੈਂਬਰ ਦੇ ਹੋਣ ਦੇ ਨਾਤੇ ਸਾਨੂੰ ਆਪਣੇ ਜੇਕਰ ਲੋੜਾਂ ਦੇ ਪ੍ਰਤੀ ਸੁਚੇਤ ਹਾਂ ਤਾਂ ਸਾਨੂੰ ਆਪਣੇ ਫਰਜ਼ਾਂ ਦੇ ਪ੍ਰਤੀ ਵੀ ਜਾਗਰੂਕ ਹੋਣਾ ਚਾਹੀਦਾ ਹੈ।

ਜੀ ਸਾਮੀ ਨੇ ਸੀ ਅੱਜ ਦੀ ਗੱਲ ਅਤੇ ਅੱਜ ਦੀ ਗੱਲ ਤੋਂ ਬਾਅਦ ਜਿਵੇਂ ਆਪਾਂ ਅਗਲੀ ਗੱਲ ਕੀਤੀ ਸੀ ਕਿ ਤੁਹਾਡੀ ਨਜ਼ਰ ਅਸੀਂ ਅੱਜ ਕੁਲਦੀਪ ਸ਼ਰਮਾ ਹੋਣਾ ਦੀ ਲਿਖੀ ਹੋਈ ਝਲਕੀ ਆ ਦੋ ਵਿਚਾਰੇ ਕਰਮਾਂ ਦੇ ਮਾਰੇ ਪੇਸ਼ ਕਰਾਂਗੇ ਸੋ ਪੇਸ਼ ਕਰਨ ਜਾ ਰਹੇ ਹਾਂ ਅਤੇ ਉਮੀਦ ਕਰ ਰਹੇ ਹਾਂ ਕਿ ਤੁਸੀਂ ਇਸ ਝਲਕੀ ਨੂੰ ਪਸੰਦ ਕਰੋਗੇ।

0: plantea aunque sea estudiar. Voy a plantear aunque sea estudiar.
1: Oye, tipia, oye, que te la guía si tú, Oye, te repina también del voto, da su guía si yo,
0: ਗਲਤ ਪਾਰਕਿੰਗ ਹੋ ਗਈ ਸੀ ਯਾਰ,
1: ਗਲਤ ਪਾਰਕਿੰਗ ਹੋ ਗਈ ਸੀ ਉਹ ਤੇਰੇ ਕੋਲ ਕਿਹੜੀ ਕਾਰ ਹੈ ਜਿਹੜੀ ਗਲਤ ਪਾਰਕ ਹੋ ਗਈ ਸੀ
0: ਓਏ? ਯਾਰ ਮੇਰੀ ਆਪਣੀ ਗਲਤ ਪਾਰਕਿੰਗ ਹੋ ਗਈ ਸੀ।
1: ਆਪਣੀ ਗਲਤ ਪਾਰਕਿੰਗ ਹੋ ਗਈ ਸੀ ਉਹ ਕੀ ਮਤਲਬ ਹੈ ਤੇਰਾ?
0: ਉਹ ਮਤਲਬ ਮੈਂ ਪੀਤੀ ਹੈ ਨਾ, ਮੇਰਾ ਪੈਰ ਇੱਧਰ ਉੱਧਰ ਹੋ ਗਿਆ ਤੇ ਸਿੱਧਾ ਕਿਹੜਾ ਬੰਦੇ ਨੀ ਨਾਲ ਜੇ
1: ਫੇਰ ਕੀ ਹੋਇਆ
0: ਯਾਰ? ਤੇਰੇ ਨਾਲੇ ਸੁਣਾ ਬਈ, ਬੜੀ ਖੁਸ਼ਬੂ ਆਉਂਦੀ ਆ। ਇਹ ਥੋੜ੍ਹੀ ਦੇਰ 'ਚ ਇੱਕ ਕੁੱਤਾ ਆਇਆ, ਆਪਣੀ ਪੂਛ ਨਾਲ ਮੇਰਾ ਮੂੰਹ ਸਾਫ ਕਰਨ ਲੱਗ ਪਿਆ। ਮੈਨੂੰ ਇੱਦਾਂ ਲੱਗਾ ਬਈ ਜਿਵੇਂ ਨਾ ਇਹ ਸਵਰਗ ਲੋਕ ਦੀਆਂ ਬਈ ਪਰੀਆਂ ਪੱਖਾਂ ਚੱਲ ਰਹੀਆਂ ਹੋਣ।
1: ਦਾਰੂ ਪੀ ਕੇ ਨਾ ਏਦਾਂ ਹੀ ਅਜੀਬ ਅਜੀਬ ਜਿਹੀਆਂ ਗੱਲਾਂ ਹੁੰਦੀਆਂ। ਚੰਗਾ ਛੱਡ ਨਾ ਗੱਲਾਂ ਨੂੰ, ਪਹਿਲਾਂ ਤੂੰ ਐਂ ਦੱਸ ਬਈ ਤੂੰ ਰਿਹਾ ਕਿੱਥੇ? ਪਰ ਛੱਡ ਪਰੇ, ਉਹ ਤੂੰ ਪਹਿਲਾਂ ਜਾ ਕੇ ਨਾ ਆਪਣੀ ਭਰਜਾਈ ਨੂੰ ਮੱਥਾ ਟੇਕਿਆ।
0: ਭਰਜਾਈ ਨੂੰ ਮੱਥਾ ਟੇਕਿਆ? ਅਯੋ ਕੋਈ ਸ਼੍ਰੀ ਦੇਵੀ ਹੈ?
1: ਓਏ ਦੇਵੀ ਦੇਵਤੇ ਦੀ ਗੱਲ ਨੀ ਮੈਂ ਕਰ ਰਿਹਾ, ਤੂੰ ਮੱਥਾ ਟੇਕਿਆ ਤਾਂ ਜੋ ਤੇਰੀ ਭਰਜਾਈ ਤੈਨੂੰ ਦੇਸੀ ਘਿਓ ਦੇ ਪਰਾਂਠੇ ਬਣਾ ਕੇ ਦੇਵੇ। ਛੇਤੀ ਜਾ ਛੇਤੀ,
0: ਇਹ ਗੱਲ ਤੇ ਮੈਂ ਹੁਣੇ ਚੱਲ ਦੇਸੀ ਘਿਓ ਦੇ ਪਰਾਂਠੇ ਨਾਲ ਸਾਡਾ ਬੰਦਾ ਯਾਰ ਵੇ। ਭਾਬੀ ਜੀ ਪੈਰੀ ਪਹਿਲਾਂ
1: ਕੀ ਹੋਇਆ ਦੀਪਿਆ?
0: ਮਰ ਗਿਆ ਮੈਂ।
1: ਕੀ ਹੋਇਆ? ਕੀ
0: ਭਾਬੀ ਨੇ ਦੁਲੱਸੀ ਮਾਰਤੀ ਆ।
1: ਦੁਲੱਸੀ ਮਾਰਤੀ ਆ? ਉਹ ਤੂੰ ਗਿਆ ਕਿੱਧਰ ਸੀਗਾ?
0: ਉਧਰ
1: ਉਧਰ ਦਾ ਸਾਡੀ ਮੱਝ ਬੰਨੀ ਹੋਈ ਹੈ, ਤੂੰ ਉਸਦੇ ਖੁਰ ਫੜ ਲਿਆ ਹੋਣੇ ਤੇ ਉਸਨੇ ਤੈਨੂੰ ਦਲੱਤੀ ਮਾਰਤੀ। ਉਹ ਤੈਨੂੰ ਜ਼ਿਆਦਾ ਹੀ ਚੜ ਗਈ ਹੈ, ਤੂੰ ਇੱਧਰ ਜਾ ਇੱਧਰ, ਭਰਜਾਈ ਇੱਧਰ।
0: ਨਹੀਂ ਨਹੀਂ ਬੰਸਿਆ, ਯਾਰ ਹਿੰਮਤ ਨੀ ਪੈਂਦੀ ਹੁਣ, ਮਾਰੇ ਖਾਣੇ ਖੁਣੇ ਪਰੌਂਠੇ ਪਰੌਂਠੇ।
1: ਚੰਗਾ ਕੋਈ ਗੱਲ ਨੀ, ਨਾ ਖਾ ਪਰਾਂਠੇ, ਇੱਥੇ ਬੈਠ ਤੇ ਹੁਣ ਮੈਨੂੰ ਐ ਦੱਸ ਕਿ ਤੂੰ ਪਿਛਲੇ ਹਫ਼ਤੇ ਰਿਹਾ ਕਿੱਥੇ?
0: ਮੈਂ ਰੇਡੀਓ ਸਟੇਸ਼ਨ ਗਿਆ ਸੀ।
1: ਰੇਲਵੇ ਸਟੇਸ਼ਨ? ਉਹ ਰੇਲਵੇ ਸਟੇਸ਼ਨ ਜਾ ਕੇ ਤੂੰ ਕੁਲੀ ਦਾ ਕੰਮ ਕਰਨ ਲੱਗ ਪਿਆ?
0: ਬੇਵਕੂਫਾ, ਰੇਲਵੇ ਸਟੇਸ਼ਨ ਨਹੀਂ, ਰੇਡੀਓ ਸਟੇਸ਼ਨ। ਰੇਡੀਓ ਸਟੇਸ਼ਨ ਭਾਈ ਜਿੱਥੇ ਖਬਰਾਂ ਪੜ੍ਹੀਆਂ ਜਾਂਦੀਆਂ ਨੇ, ਇਹ ਵਨ ਸੁਵਨ ਗਾਣੇ ਗਾਏ ਜਾਂਦੇ ਆ, ਇਹ ਹਮ ਤੁਮ ਇੱਕ ਕੰਮ।
1: ਓਏ ਤਾਂ ਮੈਨੂੰ ਪਤਾ ਹੈ, ਸਾਰਾ ਪਤਾ ਹੈ, ਪਰ ਤੂੰ ਉੱਥੇ ਕੀ ਲੈਣ ਗਿਆ ਸੀ?
0: ਬੇਵਕੂਫਾ, ਮੈਂ ਕਵੀ ਬਣ ਗਿਆ।

0: ਕਵੀ ਬਣ ਗਿਆ
1: ਸ਼ਕਲ ਦੇਖੀ ਆ ਤੂੰ ਆਪਣੀ
0: ਲੈ ਸ਼ਕਲ ਨੂੰ ਕੀ ਹੋਇਆ ਇਹ ਕਵਿਤਾ ਸ਼ਕਲ ਤੇ ਥੋੜੀ ਕਾਗੀਆਂ ਤੇ ਲਿਖੀ ਜਾਂਦੀ ਆ
1: ਅੱਛਾ ਚੱਲ ਫਿਰ ਸਾਨੂੰ ਵੀ ਸੁਣਾ ਦੇ ਆਪਣੀ ਕਵਿਤਾ ਪਾਰਟੀ ਤਾਂ ਅੱਧੀ ਹੋਈ ਅਜੇ ਹੈ ਹੈਪੀ ਬਰਥਡੇ ਦੀ ਪਾਰਟੀ ਪੂਰੀ ਕਰਨ ਵਾਸਤੇ ਤੇਰੀ ਕਵਿਤਾ ਹੀ ਸੁਣ ਲੈਂਦੀ ਆ
0: ਲੈ ਫਿਰ ਸੁਣ ਆ ਮੇਰੀ ਕਵਿਤਾ ਜੰਗਲ ਵਿੱਚ ਹਾਥੀ ਤੁਰਿਆ ਜਾਂਦਾ ਸੀ
1: ਹਾਥੀ ਤੁਰਿਆ ਜਾਂਦਾ ਸੀ ਵਾਹ ਬਈ ਵਾਹ ਵਾਹ ਬਈ ਬੱਲੇ
0: ਮੈਂ ਕਿਹਾ ਕੋਈ ਡੱਡੂ ਨਹੀਂ ਤੁਰਿਆ ਜਾਂਦਾ ਵਾਹ ਕਰੀ ਜਾਂਦੀ
1: ਡੱਡੂ ਬਈ ਖਤਮ ਹੈ ਖਤਮ
0: ਹੈ ਖਤਮ ਨਹੀਂ ਹੋਈ ਉੱਲੂ ਰਿਹਾ ਕਰਨਾ ਹਜੇ ਤੇ ਸ਼ੁਰੂ ਹੋਈ ਹੈ
1: ਚੱਲ ਸੁਣਾ ਫਿਰ ਸੁਣਾ
0: ਅੱਗੇ ਹੁਣ ਇਹ ਲੈਣਾ ਤੇ ਗੱਡੀ ਚੱਲਦੀ ਜਾ ਰਹੀ ਸੀ
1: ਬਈ ਵਾਹ ਬਈ ਵਾਹ ਵਾਹ ਬਈ ਵਾਹ ਬਸ ਅੱਗੇ ਹੀ ਨਾ ਤੁਰ ਜੀ ਅੱਗੇ ਸੁਣਾ
0: ਮੈਨੂੰ ਲੱਗਾ ਬਈ ਜਿਵੇਂ ਕੀੜੀ ਤੁਰੀ ਜਾ ਰਹੀ ਹੈ
1: ਓਏ ਕੀੜੀ ਕਿਵੇਂ ਹੋ ਸਕਦਾ ਕੀੜੀ ਤੁਰੀ ਜਾਵੇ ਓਏ ਤੈਨੂੰ ਜ਼ਰੂਰ ਕੋਈ ਭੁਲੇਖਾ ਲੱਗਿਆ
0: ਭੁਲੇਖਾ ਓਏ ਹੋਈ ਤੇ ਮੇਰੀ ਕਵਿਤਾ ਦਾ ਸ਼ੀਰਸ਼ਕ ਹੈ
1: ਬਈ ਵਾਹ ਬਈ ਵਾਹ ਬਈ ਵਾਹ ਬਈ ਵਾਹ ਕਮਾਲ ਕਰ ਦਿੱਤੀ ਹੈ ਤੂੰ
0: ਗੱਲ ਸੁਣੀ ਯਾਰ ਹੁਣ ਤੇਰੀ ਕਵਿਤਾ ਦੀ ਵਾਰੀ ਹੈ ਸੁਣਾਉਂਦੀ ਤੂੰ
1: ਲੈ ਆਪਾਂ ਕਿਹੜਾ ਤੇਰੇ ਨਾਲੋਂ ਘੱਟ ਹੈ ਆਪਾਂ ਵੀ ਸੁਣਾ ਦਿੰਦੇ ਹਾਂ ਮਾਡਰਨ ਕਵਿਤਾ ਲੈ ਸੁਣ ਬਈ ਮੈਂ ਤੁਰਿਆ ਜਾ ਰਿਹਾ ਸੀ ਸਿੱਧੀ ਸੜਕ ਤੇ
0: ਵਾਹ
1: ਮੈਂ ਤੁਰਿਆ ਜਾ ਰਿਹਾ ਸੀ ਸਿੱਧੀ ਸੜਕ ਤੇ
0: ਵਾਹ ਵਾਹ
1: ਮੈਂ ਤੁਰਿਆ ਜਾ ਰਿਹਾ ਸੀ ਸਿੱਧੀ ਸੜਕ ਤੇ
0: ਵਾਹ ਵਾਹ ਵਾਹ ਵਾਹ
1: ਮੈਂ ਤੁਰਿਆ ਜਾ ਰਿਹਾ ਸੀ ਸਿੱਧੀ ਸੜਕ ਤੇ
0: ਓਏ ਬੇਵਕੂਫਾ ਅੱਗੇ ਵੀ ਤੇ ਦੱਸ
1: ਅੱਗੇ ਮੋੜ ਆਇਆ ਤੇ ਮੈਂ ਮੁੜ ਗਿਆ ਮਾਡਰਨ ਕਵਿਤਾ ਏਦਾਂ ਹੀ ਦੀ ਹੁੰਦੀ ਆ ਜਿਹੜੀ ਨਾ ਲਿਖਣ ਵਾਲੇ ਨੂੰ ਸਮਝ ਆਵੇ ਨਾ ਸੁਣਨ ਵਾਲੇ ਨੂੰ ਤੇ ਨਾ ਹੀ ਸੁਣਾਉਣ ਵਾਲੇ ਨੂੰ
0: ਪਰ ਯਾਰ ਇੱਕ ਗੱਲ ਦੱਸ ਤੂੰ ਇਹ ਪਾਰਟੀ ਦਿੱਤੀ ਕਿਸ ਖੁਸ਼ੀ ਚ
1: ਕਮਾਲ ਹੋ ਗਿਆ ਤੈਨੂੰ ਪਤਾ ਹੀ ਨੀ ਹੈਗਾ ਓਏ ਆਪਣੇ ਟੀਟੂ ਦੇ ਬਰਥਡੇ ਦੀ ਪਾਰਟੀ ਆ
0: ਟੀਟੂ ਦੇ ਦੋ ਮੁੰਡੇ ਨੇ ਇੱਕ ਸੀਟੂ ਤੇ ਇੱਕ ਕੀਟੂ ਓਏ ਟੀਟੂ ਵਿੱਚ ਕਿੱਥੋਂ ਆ ਗਿਆ
1: ਓਏ ਤੈਨੂੰ ਪਤਾ ਹੀ ਨੀ ਹੈਗਾ ਕਮਾਲ ਹੋ ਗਿਆ ਯਾਰ ਓਏ ਟੀਟੂ ਆਪਣੇ ਕੱਟੇ ਦਾ ਨਾਂ
0: ਵਾਹ ਵਾਹ ਵਾਹ ਵਾਹ ਹੈਪੀ ਬਰਥਡੇ ਟੂ ਫਾਦਰ
1: ਥੈਂਕ ਯੂ ਥੈਂਕ ਯੂ
2: ਮੈਂ ਤੁਹਾਡੇ ਤੋਂ ਤੰਗ ਆ ਗਈ ਹਾਂ ਲਓ ਪੀ ਲਿਆ ਤੁਸੀਂ ਮੇਰਾ
1: ਓਏ ਲਓ ਪੀ ਲਿਆ ਕਦੇ ਕਹਿੰਦੀ ਹੈ ਦਾਰੂ ਪੀਂਦੇ ਹੈ ਕਦੇ ਕਹਿੰਦੀ ਹੈ ਲਹੂ ਪੀਂਦੇ ਹੈ ਤੂੰ ਨਾ ਤੰਗੀ ਤਰ੍ਹਾਂ ਸੋਚ ਕੇ ਦੱਸ ਕੇ ਅਸੀਂ ਪੀਂਦੇ ਕੀ ਹੈ
2: ਮੈਂ ਤੰਗ ਆ ਚੁੱਕੀ ਆ ਤੁਹਾਨੂੰ ਮਖੌਲ ਸੁੱਜਣ ਡਿਆ
1: ਓਏ ਦੀਪਿਆ ਉਹ ਅਸੀਂ ਰੋਜ਼ ਖਬਰਾਂ ਸੁਣਦੇ ਹਾਂ ਕਿ ਕਿਸੇ ਦੀ ਘਰ ਵਾਲੀ ਨੇ ਗੱਡੀ ਅੱਗੇ ਆ
0: ਕੇ
1: ਕਿਸੇ ਦੀ ਘਰ ਵਾਲੀ ਨੇ ਛੱਤ ਤੋਂ ਛਾਲ ਮਾਰ ਕੇ ਕਿਸੇ ਦੀ ਘਰ ਵਾਲੀ ਨੇ ਖੂਹ ਚ ਛਾਲ ਮਾਰ
0: ਕੇ
1: ਓਏ ਸਾਡੀ ਕਿਸਮਤ ਚ ਪਤਾ ਨੀ ਇਹ ਖੁਸ਼ਖਬਰੀ ਕਦੋਂ ਆਏਗੀ
2: ਜੇ ਮੈਂ ਇੰਨੀ ਬੁਰੀ ਹਾਂ ਤੇ ਥੋੜਾ ਜ਼ਹਿਰ ਲਿਆ ਕੇ ਦੇ ਦਿਓ ਮੈਨੂੰ
1: ਕੀ ਕਿਹਾ ਜ਼ਹਿਰ ਲਿਆ ਕੇ ਮੈਂ ਦੇ ਦਿਆਂ ਹੁਣ ਸਾਰੇ ਕੰਮ ਮੈਂ ਹੀ ਕਰਾਂ
0: ਭਾਬੀ ਜੀ ਜ਼ਹਿਰ ਮੈਂ ਲਿਆ ਦਿੰਦਾ
2: ਕੁਝ ਤਾਂ ਸ਼ਰਮ ਕਰੋ ਭਾਜੀ ਨਾ ਤੁਸੀਂ ਇਹਨਾਂ ਨੂੰ ਕੀ ਸੁਧਾਰਨਾ 24 ਘੰਟੇ ਸ਼ਰਾਬ ਤੋਂ ਬਿਨਾਂ ਕੋਈ ਕੰਮ ਨਹੀਂ ਹੈਗਾ ਤੁਹਾਨੂੰ ਮੇਰੀ ਗੱਲ ਸੁਣੋ ਧਿਆਨ ਨਾਲ
1: ਚੱਲ ਸੁਣਾ ਹੁਣ ਤੱਕ ਤੇਰੀਆਂ ਹੀ ਸੁਣਦੇ ਆ ਰਹੇ ਹਾਂ
2: ਨਾ ਤੁਸੀਂ ਜੋ ਕਰਨਾ ਕਰੋ ਮੈਂ ਚੱਲੀ ਜ਼ਰੂਰੀ ਕੰਮ ਆ ਸ਼ਰਾਬ 'ਚ ਨਾ ਡੁੱਬੇ ਰਹੇ 24 ਘੰਟੇ ਆ ਘਰ ਦਾ ਵੀ ਧਿਆਨ ਰੱਖ ਲਿਓ ਜ਼ਰਾ
1: ਚੋਰ ਵੀ ਆ ਕੇ ਸ਼ਰਮਾ ਜਾਂਦੇ ਨੇ ਓਏ ਓਏ ਹੁਣ ਤੂੰ ਕਿਉਂ ਰੋਣ ਲੱਗ ਪਿਆ ਓਏ ਚੁੱਪ ਕਰ ਉਹ ਦੇਸ਼ ਤਰੱਕੀ ਕਰ ਰਿਹਾ ਤੇ ਤੂੰ ਰੋਈ ਜਾ ਰਿਹਾ
0: ਸਾਡਾ ਪੱਠਾ ਬੈਠਾ

0: ਖਾ ਬੈਠੇ ਓਏ ਤੂੰ ਕਦੋਂ ਪੱਠਾ ਲਾਇਆ ਸੀ ਓਏ
1: ਪੱਠਾ ਨਹੀਂ ਓਏ ਸਾਡਾ ਬੇੜਾ ਗਰਕ ਹੋ ਗਿਆ
0: ਅੱਛਾ ਤੂੰ ਮੈਨੂੰ ਦੱਸਿਆ ਹੀ ਨਹੀਂ ਕਿ ਤੇਰੇ ਕੋਲ ਬੇੜਾ ਵੀ ਸੀਗਾ ਓਏ
1: ਤੈਨੂੰ ਗੱਲ ਸਮਝ ਨਹੀਂ ਆਉਂਦੀ ਸਾਡਾ ਦੇਸ਼ ਤਰੱਕੀ ਕਰ ਰਿਹਾ ਨਾ ਇਸ ਲਈ ਸਾਡਾ ਕੁਝ ਨਹੀਂ ਬਣਿਆ
0: ਕੁਝ ਨਹੀਂ ਬਣਿਆ ਉਹ ਯਾਰ ਤੇਰੀ ਗੱਲ ਸਮਝ ਨਹੀਂ ਆਈ ਹੋਈ
1: ਸਮਝਾਉਣਾ ਜਦੋਂ ਡੈਮ ਨਹੀਂ ਸੀ ਨਾ ਹੁੰਦੇ ਉਦੋਂ ਹੜ ਆਉਂਦੇ ਸੀ
0: ਆਉਂਦੇ ਸੀ
1: ਤੇ ਲੋਕ ਆਪਣਾ ਸਮਾਨ ਛੱਡ ਕੇ ਭੱਜ ਜਾਂਦੇ ਸੀ
0: ਭੱਜ ਜਾਂਦੇ ਸੀ
1: ਤੇ ਉਹਨਾਂ ਦਾ ਸਮਾਨ ਵੇਚ ਕੇ ਸਾਡਾ ਦਾਰੂ ਸਿੱਕਿਆ ਚੱਲਦਾ ਸੀ ਹੋ ਗਿਆ ਨਾ ਸਾਡਾ ਨੁਕਸਾਨ
0: ਇਹ ਤਾਂ ਮੇਰੇ ਦਿਮਾਗ ਵਿੱਚ ਆਇਆ ਹੀ ਨਹੀਂ ਮੈਂ ਉਹ ਗੱਲ ਕਰਦਾ ਹੀ ਕਰਦਾ ਸੌ ਗਿਆ ਹੈ ਤਾਂ ਚਲੋ ਫਿਰ ਆਪਾਂ ਵੀ ਸੌ ਜਾਂਦੇ ਹਾਂ
2: ਦੇਖ ਲਓ ਸਰਪੰਚ ਜੀ ਇਹਨਾਂ ਦਾ ਹਾਲ ਮੈਂ ਤੰਗ ਆ ਗਈ ਇਹਨਾਂ ਦੀ ਦਾਰੂ ਤੋਂ ਤੇ ਇਹਨਾਂ ਦੀਆਂ ਕਰਤੂਤਾਂ ਤੋਂ
3: ਮੈਂ ਕਿਹਾ ਘਬਰਾਉਣਾ ਭੈਣ ਜੀ ਕਰਦੇ ਆ ਇਹਨਾਂ ਦਾ ਇੰਤਜ਼ਾਮ
4: ਇੱਦਾਂ ਦਾ ਹਾਲ ਕਰਾਂਗੇ ਇਹ ਦਾਰੂ ਤੋਂ ਤੋਬਾ ਕਰ ਲੈਣਗੇ
5: ਇਹ ਲੋ ਕਾਲਾ ਰੰਗ ਤੇ ਥੱਪ ਦੇ ਨਾਲ ਮੂੰਹ ਤੇ ਐਸੇ ਹੀ ਕਾਬਲ ਨੇ ਪਾਓ ਨਾ ਲਮਿਆ
1: ਮੇਰੀ ਬਿਊਟੀ ਤੇ ਅੱਗੇ ਹੀ ਬੜੀ
0: ਆ ਤੇਰਾ ਮੂੰਹ ਕਾਲਾ ਹੋਏ
1: ਬੰਦਿਆ ਤੇਰਾ ਮੂੰਹ ਕਾਲਾ
0: ਮੇਰਾ ਨੀ ਤੇਰਾ ਮੂੰਹ ਕਾਲਾ
1: ਬੇਬਗੂਬਾ ਤੇਰਾ ਮੂੰਹ ਕਾਲਾ
5: ਓਏ ਚੁੱਪ ਕਰੋ ਤੁਹਾਡੇ ਦੋਵਾਂ ਦਾ ਮੂੰਹ ਕਾਲਾ
1: ਪਰ ਸਾਡੇ ਮੂੰਹ ਕਿਉਂ ਕਾਲੇ ਕੀਤੇ ਆ
3: ਸਾਨੂੰ ਪਤਾ ਲੱਗਾ ਤੁਸੀਂ ਬਨਾਰਸੀ ਦੇ ਘਰੋਂ ਪਿੱਤਲ ਦੇ ਭਾਂਡੇ ਚੋਰੀ ਕਰਕੇ ਵੇਚੇ ਆ
4: ਜੇ ਉਹਨਾਂ ਨੂੰ ਵੇਚ ਕੇ ਸ਼ਰਾਬ ਪੀਤੀ ਆ
2: ਇਹਨਾਂ ਦਾ ਰੋਜ਼ ਦਾ ਕੰਮ ਹੈ ਜੀ
5: ਇਹਨਾਂ ਨੂੰ ਸਭ ਸਿਖਾਉਣ ਲਈ ਖੋਤੇ ਤੇ ਬਿਠਾ ਕੇ ਨਾਲ ਪਿੰਡ ਚ ਚੱਕਰ ਲਾਇਆ ਜਾਏ
0: ਓਏ ਬੜੇ ਦਿਨ ਹੋ ਗਏ ਪਿੰਡ ਦੀ ਸੈਰ ਨਹੀਂ ਕੀਤੀ ਚਲੇ ਇਸੇ ਬਹਾਨੇ ਪਿੰਡ ਦੀ ਸੈਰ ਵੀ ਹੋ ਜੂਗੀ
1: ਚੱਲ ਮੈਂ ਫਿਰ ਬਿਨਾਂ ਪੈਟਰੋਲ ਵਾਲੇ

ਦੋ ਵਿਚਾਰੇ ਕਰਮਾਂ ਦੇ ਮਾਰੇ। ਸੋ ਸਵਾਮੀ ਨੇ ਇਸੀ ਝਲਕੀ, ਉਮੀਦ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ। ਅਤੇ ਹੁਣ ਆਪਾਂ ਵਧੀਆ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਹੈ ਜੀ ਸੂਫੀ ਰੰਗ, ਜਿਸ ਵਿੱਚ ਸ਼ਾਹ ਹੁਸੈਨ ਦਾ ਕਲਾਮ ਵੱਖ ਵੱਖ ਗਲੂਕਾਰਾਂ ਦੀ ਆਵਾਜ਼ ਦੇ ਵਿੱਚ।

ਜੀ ਸਾਮੀ ਨੇ ਇਸੇ ਸਿਲਸਿਲਾ ਸੂਫੀ ਰੰਗ ਜਿਸ ਦੇ ਤਹਿਤ ਤੁਸੀਂ ਸ਼ਾਹ ਹੁਸੈਨ ਦਾ ਕਲਾਮ ਵੱਖ ਵੱਖ ਗੁਲੂਕਾਰਾਂ ਦੀ ਆਵਾਜ਼ 'ਚ ਸੁਣਿਆ ਅਤੇ ਹੁਣ ਵੱਧਦੇ ਹਾਂ ਜੀ ਅਗਲੇ ਸਿਲਸਿਲੇ ਵੱਲ ਸਿਲਸਿਲਾ ਹੈ ਤਮੰਨਾ ਤਮੰਨਾ ਦੇ ਵਿੱਚ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਹ ਨਗਮਾ

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋਂ ਕੇ ਲੀਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਮੈਂ ਕਿਹਾ ਰੁੜੀਆ ਰਾਮ ਜੀ ਲੰਘ ਆਈਏ
3: ਆਜੋ ਸੰਧੂ ਸਾਹਿਬ ਆਜੋ ਬੱਚੇ ਵਾਲੇ ਆਜੋ
2: ਆ ਗਏ ਜੀ ਆ ਗਏ ਜੈ ਹਿੰਦ ਜੀ ਰੁੜੀਆ ਰਾਮ ਜੀ ਜੈ ਹਿੰਦ
3: ਜੈ ਹਿੰਦ ਜੀ ਜੈ ਜੀ ਸੰਧੂ ਸਾਹਿਬ ਬੱਚਿਆਂ ਵਾਲੇ ਕੀ ਹਾਲ ਚਾਲ ਹੈ ਤੁਹਾਡਾ
2: ਬਸ ਜੀ ਪੂਰੀ ਦੁਨੀਆਂ ਦੇ ਨਾਲ ਆ
3: ਦੇਖੋ ਪੂਰੀ ਦੁਨੀਆਂ ਦੇ ਨਾਲ ਚੱਲਣ 'ਚ ਹੀ ਸਿਆਣਪ ਹੈ ਜੇ ਦੁਨੀਆਂ ਤੋਂ ਵੱਖਰੇ ਹੋ ਕੇ ਚੱਲਾਂਗੇ ਤੇ ਦੁਨੀਆਂ ਸਾਤੋਂ ਵੱਖਰੀ ਹੋ ਜਾਏਗੀ ਹੈ ਕਿ ਨਹੀਂ ਅੱਜ ਦੁਨੀਆਂ ਜਿੱਦਾਂ ਕਹਿੰਦੇ ਇੱਕ ਮੁਹਾਣੇ ਤੇ ਚੱਲਦੀ ਹੈ ਪੂਰੇ ਸੰਸਾਰ ਦੇ ਵਿੱਚ ਜਿੱਦਾਂ ਕਹਿੰਦੇ ਕਿ ਹੁਣ ਪੂਰਾ ਵਿਸ਼ਵੀਕਰਨ ਹੋਣ ਕਰਕੇ ਸਭ ਦੀਆਂ ਲੋੜਾਂ ਦੁੱਖ ਦਰਦ ਤਕਲੀਫਾਂ
2: ਇਹ ਸਭ ਇੱਕੋ ਜਿਹੀ ਹੁਣ ਦੇਖੋ ਨਾ ਕਿ ਊਰਜਾ ਸੰਕਟ
3: ਹਾਂ
2: ਇਹ ਸਾਡੇ ਮੁਲਕ 'ਚ ਨਹੀਂ ਪੂਰੀ ਦੁਨੀਆਂ ਤੇ ਪੈ ਰਿਹਾ ਹੈ
3: ਮੈਂ ਕਿਹਾ ਜੀ ਹੁਣ ਤਾਂ ਦੇਖੋ ਵੀ ਕਿਸੇ ਦੇ ਘਰ ਲੜਾਈ ਲੱਗੇ ਤੇ ਉਹਦਾ ਪ੍ਰਭਾਵ ਤੁਹਾਡੇ ਤੇ ਪੈਣਾ ਕਿਉਂਕਿ ਇੱਕ ਦੂਜੇ ਤੇ ਸਾਡੀ ਨਿਰਭਰਤਾ ਹੈ ਨਾ ਸੰਧੂ ਸਾਹਿਬ ਪਹਿਲੇ ਸਮੇਂ ਹੋਰ ਸੀ ਕਿ ਮੁਲਕ ਆਪਣੇ ਤੱਕ ਸੀਮਿਤ ਹੁੰਦੇ ਸੀ ਹੁਣ ਤਾਂ ਕਹਿੰਦੇ ਹੁੰਦੇ ਵੀ ਕੁਛ ਤੁਸੀਂ ਦੇ ਜਾ ਕਰੋ ਕੁਛ ਅਸੀਂ ਘੱਲ ਦਿਆ ਕਰਾਂਗੇ ਤੁਸੀਂ ਕੁਛ ਘੱਲ ਦਿਆ ਕਰੋ ਕੁਛ ਅਸੀਂ ਭੇਜ ਦਿਆ ਕਰਾਂਗੇ ਇਹ ਚੀਜ਼ਾਂ ਆਦਾਨ ਪ੍ਰਦਾਨ ਦੇ ਉੱਤੇ ਦੁਨੀਆਂ ਚੱਲਦੀ ਹੈ ਇਸੇ ਕਰਕੇ ਸਾਰੀ ਦੁਨੀਆਂ ਆਪਾਂ ਕਹਿੰਦੇ ਕਿ ਇੱਕ ਮੁਹਾਣੇ ਤੇ ਖੜੀ ਹੈ ਤੋ ਅੱਜ ਦੁੱਖ ਤਕਲੀਫਾਂ ਜਦੋਂ ਕਿਸੇ ਵੀ ਮੁਲਕ ਦੇ ਉੱਤੇ ਕੋਈ ਤਕਲੀਫ ਆਉਂਦੀ ਹੈ ਉਹ ਸਾਰਿਆਂ ਦੀ ਸਾਂਝੀ ਹੋ ਜਾਂਦੀ ਆ ਉਹਦੇ ਪ੍ਰਭਾਵ ਵੀ ਪੈਂਦੇ
2: ਆ
3: ਸੋ ਇਸ ਕਰਕੇ ਅੱਜ ਜ਼ਿਆਦਾਤਰ ਸਾਨੂੰ ਜਾਗਰੂਕ ਇਸ ਚੀਜ਼ ਦੀ ਹੋਣ ਦੀ ਲੋੜ ਹੈ ਕਿ ਵਿਸ਼ਵ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਪੈਦਾ ਹੋ ਰਹੀਆਂ ਨੇ ਅੱਜ ਗੰਭੀਰ ਸੰਕਟ ਸਾਡੇ ਸਾਹਮਣੇ ਦਿਖਦੇ ਪਏ ਹੈ ਆਪਾਂ ਰੋਜ਼ ਅਖਬਾਰਾਂ 'ਚ ਟੈਲੀਵਿਜ਼ਨ ਦੇ ਜ਼ਰੀਏ ਸੋਸ਼ਲ ਮੀਡੀਆ ਦੇ ਜ਼ਰੀਏ ਹਰ ਪਾਸਿਓਂ ਸੁਣਦੇ ਹਾਂ ਕਿ ਵਿਸ਼ਵ ਦੇ ਸਾਹਮਣੇ

0: ਬੜੇ ਵੱਡੇ ਵੱਡੇ ਸੰਕਟ ਉਹ ਆਉਣ ਵਾਲੇ ਹੈ ਜਾਂ ਆ ਰਹੇ
1: ਹੈ ਜੀ,
0: ਤੇ ਉਹਨਾਂ ਲਈ ਲਾਮਬੰਦ ਹੋਣਾ ਬੜਾ ਜ਼ਰੂਰੀ ਹੈ। ਲਾਮਬੰਦ ਹੋਣ ਦਾ ਮਤਲਬ ਇਹੀ ਹੈ ਕਿ ਜਿਹੜੀਆਂ ਚੀਜ਼ਾਂ 'ਤੇ ਸਾਡੀ ਨਿਰਭਰਤਾ ਹੈ ਉਹ ਚੀਜ਼ਾਂ ਨੂੰ ਆਪਾਂ ਨੇ ਸੰਕੋਚ ਅਤੇ ਸੰਜਮ ਨਾਲ ਵਰਤਣਾ ਹੈ।
1: ਹਾਂ, ਬਦਲਵੇਂ ਪ੍ਰਬੰਧ ਕਰਨੇ ਪੈਣੇ ਆ,
0: ਕਰਨੇ ਪੈਣੇ।
1: ਹੁਣ ਇੱਦਾਂ ਦੇਖੋ, ਹੁਣ ਕਹਿੰਦੇ ਆ ਵੀ ਆਪਾਂ ਜੇ ਪੈਟਰੋਲ ਡੀਜ਼ਲ
0: ਹਾਂ
1: ਇਹਦੀ ਕਿੱਲਤ ਆ,
0: ਹਾਂ
1: ਤੇ ਇਹ ਥੋੜੀ ਸੰਜਮ ਨਾਲ ਵਰਤ ਲਈਏ।
0: ਸੰਜਮ ਨਾਲ ਵਰਤੀਏ ਜੀ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਬਦਲਵੇਂ ਸਾਧਨਾਂ ਦੀ ਵਰਤੋਂ ਕਰੀਏ।
1: ਹਾਂ,
0: ਹੁਣ ਬਦਲਵਾਂ ਸਾਧਨ ਕੀ ਹੈ? ਮੁੱਢ ਕਦੀਮ ਤੋਂ ਅਸੀਂ ਸਾਈਕਲਾਂ 'ਤੇ ਚੱਲਦੇ ਸੀ ਨਾ।
1: ਹਾਂ,
0: ਸਾਡਾ ਦੇਖੋ ਅਸੀਂ ਕਿੰਨੇ ਕਿੰਨੇ ਕੋਹ ਬਾਟਾ ਜਿਹੜੇ ਸਾਈਕਲਾਂ 'ਤੇ ਖੜ੍ਹਦੇ ਸੀਗੇ। ਹੁਣ ਅੱਜ ਮੈਨੂੰ ਲੱਗਦਾ ਕਿ ਟਾਵੇਂ ਟਾਵੇਂ ਘਰ ਦੇ ਵਿੱਚ ਕਿਤੇ ਸਾਈਕਲ ਹੋਣਾ, ਜਾਂ ਵੀ ਨਿਆਣਿਆਂ ਨੂੰ ਕਿਤੇ ਮਤਲਬ ਚਲਾਉਣ ਲਈ, ਨਿਆਣਿਆਂ ਦੀ ਖੇਡ ਲਈ ਲਿਆ,
1: ਚੌਕੀਆ ਤੌਰ
0: 'ਤੇ। ਉੱਦਾਂ ਜੇ ਦੇਖਿਆ ਜਾਵੇ ਲੋੜ ਦੇ ਅਨੁਸਾਰ ਬਹੁਤ ਟਾਵਾਂ ਬਿਰਲਾ, ਪਿੰਡਾਂ ਦੇ ਵਿੱਚ ਵੀ ਇਹੀ ਹਾਲਤ ਹੋ ਗਈ ਹੈ, ਸ਼ਹਿਰਾਂ ਦੇ ਵਿੱਚ ਤਾਂ ਹੈ ਹੀ, ਪਿੰਡਾਂ ਦੇ ਵਿੱਚ ਵੀ ਇਹੀ ਹੈ। ਸੋ ਸਮੇਂ ਦੇ ਲਿਹਾਜ਼ ਦੇ ਨਾਲ, ਕਿਉਂਕਿ ਸਮਾਂ ਸਾਨੂੰ ਸੰਕੇਤ ਇਹ ਦੇ ਰਿਹਾ ਕਿ ਆਉਣ ਵਾਲਾ ਸਮਾਂ ਸੰਕਟਾਂ ਦਾ ਸਮਾਂ ਹੈ, ਚੁਣੌਤੀਆਂ ਦਾ ਸਮਾਂ ਹੈ, ਤੋ ਸੰਕਟਾਂ ਅਤੇ ਚੁਣੌਤੀਆਂ ਦੇ ਵਿੱਚੋਂ ਆਪਾਂ ਨੇ ਸੰਜਮ ਦੇ ਨਾਲ ਹੀ ਨਿਕਲਣਾ ਹੈ।
1: ਹਾਂ, ਸੂਰਜੀ ਊਰਜਾ ਸਾਡੇ ਕੋਲ ਬਹੁਤ ਵੱਡਾ ਸੋਰਸ ਹੈ ਜੀ, ਸੋਰਸ ਹੈ, ਇਹਦੀ ਵਰਤੋਂ ਹੋ ਸਕਦੀ ਹੈ।
0: ਘਬਰਾ ਕੇ ਜਾਂ ਰੌਲਾ ਪਾ ਕੇ, ਹੈ ਨਾ, ਇਹਦੇ ਨਾਲ ਆਪਾਂ ਕਿਸੇ ਸੰਕਟ ਤੋਂ ਬਚ ਨਹੀਂ ਸਕਦੇ। ਇੱਕ ਸੰਧੂ ਸਾਹਿਬ ਹੋਰ ਹੈ ਕਿ ਦੇਖੋ ਜਦੋਂ ਸੰਕਟ ਆਉਂਦਾ ਨਾ, ਨਾਲ ਅਫਵਾਹਾਂ ਦਾ ਸੰਕਟ ਵੀ ਵੱਧ ਜਾਂਦਾ,
1: ਜ਼ਿਆਦਾ ਸਮੱਸਿਆ ਉਹ ਪੈਦਾ ਕਰਦਾ
0: ਜ਼ਿਆਦਾ। ਦੇਖੋ ਜਿੱਦਾਂ ਕਹਿੰਦੇ ਆ ਕਿ ਜੇ ਕੋਈ ਆਪਾਂ ਨੂੰ 10% ਲੱਗਦਾ ਹੈ ਤੇ ਜਿਹੜੇ ਦੂਜੇ ਹੁੰਦੇ ਆ ਅਫਵਾਹਾਂ ਵਾਲੇ ਉਹਨੂੰ 100% ਹੀ ਬਣਾ ਦਿੰਦੇ ਆ।
1: ਹਾਂ, ਐਵੇਂ ਕਹਿੰਦੇ ਜੀ ਘਾਟ ਆ ਗਈ,
0: ਹਾਂ
1: ਵੀ ਲੰਬੀ ਲੈਣ ਲੱਗ ਜਾਂਦੀ,
0: ਹਾਂ ਵੀ ਬੈਂਕਾਂ 'ਚੋਂ ਪੈਸਾ ਮੁੱਕ ਜਾਣਾ, ਬੈਂਕਾਂ 'ਚੋਂ ਪੈਸਾ ਕਢਾ ਲਓ। ਸੋ ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ,
1: ਇਹ ਵੀ ਹੈ ਨਾ, ਦੇਖੋ ਰੁਲੀਏ ਰਾਮ ਜੀ, ਕਿ ਮੰਨ ਲਓ ਸਾਨੂੰ 10 ਲੀਟਰ ਦੀ ਲੋੜ ਆ, ਅਸੀਂ ਕਹਿੰਦੇ 20 ਪਾ ਲੈ,
0: ਬਿਲਕੁਲ
1: ਅਭੀ ਆ ਘਾਟ ਅਸੀਂ ਆਪ ਪੈਦਾ ਕਰ ਰਹੇ ਹਾਂ,
0: ਕਰਦੇ ਹਾਂ ਜੀ, ਇਸੇ ਕਰਕੇ ਹੁੰਦੀ ਹੈ ਨਾ। ਹੁਣ ਅੱਜ ਦੇਖੋ ਬਹੁਤ ਸਾਰੇ ਕਹਿੰਦੇ ਜੀ ਬੈਂਕਾਂ 'ਚੋਂ ਪੈਸਾ ਨਹੀਂ ਮਿਲਦਾ, ਉਹ ਕਿਉਂ ਨਹੀਂ ਮਿਲਦਾ? ਇਸ ਪਿੱਛੇ ਨਹੀਂ ਦੇਖਦੇ ਵੀ ਭਾਈ ਸੀਜ਼ਨ ਦਾ ਕੰਮ ਹੈ, ਇਹਨਾਂ ਦਿਨਾਂ ਦੇ ਵਿੱਚ ਲਿਮਟਾਂ ਹੁੰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਫਿਰ ਹਰ ਬੈਂਕ ਦੀ ਇੱਕ ਆਪਣੀ ਸਮਰੱਥਾ ਹੁੰਦੀ ਹੈ, ਉਹ ਉੱਥੇ ਫੋਨ ਚੱਕ ਕੇ ਕਹਿੰਦੇ ਜੀ ਬਸ ਸਾਨੂੰ ਤਾਂ ਬੈਂਕ 'ਚੋਂ ਪੈਸਾ ਨਹੀਂ, ਮੈਂ ਦੁਨੀਆਂ 'ਚੋਂ ਬੈਂਕ ਪੈਸਾ ਖਤਮ ਹੋ ਜਾਣਾ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈ ਇਹ ਕਿਤੇ ਨਾ ਕਿਤੇ ਸਾਨੂੰ ਮਾਨਸਿਕ ਤੌਰ 'ਤੇ ਰੋਗੀ ਕਰ ਦਿੰਦੀਆਂ ਨੇ, ਕਿਉਂਕਿ ਕਈ ਬੰਦਿਆਂ ਦੇ ਵਿੱਚ ਤਾਂ ਸੰਧੂ ਸਾਹਿਬ ਬਰਦਾਸ਼ਤ ਕਰਨ ਦਾ ਮਾਦਾ ਹੁੰਦਾ ਹੈ। ਕਈ ਮਾਤੜ ਬੰਦੇ ਐਸੇ ਵੀ ਹੁੰਦੇ ਆ ਕਿ ਜਿਨ੍ਹਾਂ ਨੇ ਸੁਣੀ ਸੁਣਾਈ ਗੱਲ 'ਤੇ ਇੰਨਾ ਪ੍ਰਭਾਵ ਲੈ ਜਾਂਦੇ ਆ ਕਿ ਉਹ ਮਾਨਸਿਕ ਰੋਗੀ ਹੋ ਕੇ ਬਹਿ ਜਾਂਦੇ ਆ।
1: ਤਾਂ ਕਹਿੰਦੇ ਕਿ ਆਪਾਂ ਦੇਖੋ ਕੋਈ ਚੀਜ਼ ਆਉਂਦਾ ਹੈ ਨਾ, ਇਹ ਜਿਹੜੀ ਵਟਸਐਪ ਯੂਨੀਵਰਸਿਟੀ ਨੂੰ ਧਿਆਨ ਨਾਲ ਚੱਲੋ,
0: ਬਿਲਕੁਲ
1: ਇਹ ਨਹੀਂ ਹਰ ਚੀਜ਼ ਅੱਗੇ ਫਾਰਵਰਡ ਕਰੀ ਜਾਓ ਫਟਾਫਟ।
0: ਹਾਂ, ਦੇਖੋ ਜਦ ਤੱਕ ਸਰਕਾਰੀ, ਦੇਖੋ ਅੱਜ ਸਰਕਾਰ ਕੋਲ ਜਾਂ ਸਰਕਾਰੀ ਸਾਧਨ ਨੇ, ਸੂਚਨਾ ਦੇ ਤੰਤਰ ਨੇ, ਜਦ ਤੱਕ ਤੁਹਾਨੂੰ ਉਹ ਤੰਤਰ ਜਿਹੜੇ ਹੈ ਸੂਚਨਾ ਨਹੀਂ ਦਿੰਦੇ, ਤੁਸੀਂ ਕਿੱਦਾਂ ਇੱਧਰੋਂ ਉੱਧਰੋਂ ਸੁਣ ਕੇ ਜਿਹੜਾ ਹੈ ਗੱਲ ਨੂੰ ਤੈਅ ਕਰ ਸਕਦੇ ਹੋ? ਤੋ ਕਿਤੇ ਨਾ ਕਿਤੇ ਅੱਜ ਸੂਚਨਾ ਦੇ ਤੰਤਰ ਨੂੰ ਲੈ ਕੇ ਵੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਸਾਨੂੰ ਕਿਸ ਸਾਧਨ ਤੋਂ ਜਾਂ ਕਿਸ ਸਾਧਨ ਦੇ ਜ਼ਰੀਏ ਸਾਨੂੰ ਸੂਚਨਾ ਮਿਲ ਰਹੀ ਹੈ।
1: ਹਾਂ, ਕਿਹੜੀ ਜਿਹੜੀ ਸੂਚਨਾ ਹੈਗੀ ਹੈ ਨਾ, ਉਹ ਸਹੀ ਹੈ, ਸਾਰਥਕ ਹੈਗੀ,
0: ਸਾਰਥਕ ਹੈ। ਸੋ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਸੁਚੇਤ ਔਰ ਬਹੁਤ ਜ਼ਿਆਦਾ ਚੁਕੰਨੇ, ਆਹ ਜਿਹੜੀ ਜਮ੍ਹਾਂਖੋਰੀ ਹੈ ਤੂੰ ਬਚਣਾ, ਵੀ ਜੇ ਸਿਲੰਡਰ ਦੀ ਕਮੀ ਹੈ ਤਾਂ 10 ਸਿਲੰਡਰ ਤੁਸੀਂ ਭਰਵਾ ਕੇ ਰੱਖ ਲਏ, ਜੇ ਪੈਟਰੋਲ ਦੀ ਕਮੀ ਹੈ ਤਾਂ ਤੁਸੀਂ 40 ਲੀਟਰ ਪੈਟਰੋਲ ਭਰਵਾ ਕੇ ਰੱਖ ਲਿਆ, ਇਹਦਾ ਮਤਲਬ ਤਾਂ ਤੁਸੀਂ ਉਹਨੂੰ ਬੜੋਤਰੀ ਕਰ ਰਹੇ ਹੋ ਉਹ 'ਚ। ਉਹ ਤੁਹਾਡੇ ਕੰਮ ਨਹੀਂ ਆਉਣਾ। ਹੁਣ ਜੇ ਕਿਸੇ ਦੇਖਿਆ ਵੀ ਖਪਤ ਤਾਂ ਤੁਹਾਡੇ 10 ਲੀਟਰ ਦੀ ਨਹੀਂ ਹੈਗੀ ਤੇ ਤੁਸੀਂ 40 ਲੀਟਰ ਭਰਾ ਕੇ ਰੱਖ ਲਿਆ, ਕੀ ਫਾਇਦਾ ਜੀ ਉਹਦਾ? ਤੁਸੀਂ ਨਾਲ ਦੇ ਗੁਆਂਢੀਆਂ ਨੂੰ ਵੀ ਤੰਗ ਕੀਤਾ ਇਹਦਾ ਮਤਲਬ। ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਇੱਕ ਪਰਿਵਾਰ ਦੀ ਤਰ੍ਹਾਂ, ਜੇ ਸੰਕਟ ਆ ਸਾਰਿਆਂ ਲਈ ਹੈ, ਜੇ ਸਮਾਂ ਸੋਹਣਾ ਆ ਉਹ ਵੀ ਸਾਰਿਆਂ ਲਈ ਹੈ, ਤੁਸੀਂ ਇਹ ਸੋਚਣਾ ਕਿ ਯਾਰ ਸੰਕਟ ਦੀ ਘੜੀ ਆ, ਮੈਂ ਥੋੜੇ ਨਾਲ ਸਾਰਾ,
1: ਹਾਂ,
0: ਤਾਂ ਕਿ ਬਾਕੀਆਂ ਨੂੰ ਵੀ ਮਿਲ ਜਾਏ। ਸੋਚ ਨੂੰ ਥੋੜ੍ਹਾ ਜਿਹਾ ਆਪਾਂ ਨੇ ਬਦਲਣ ਦੀ ਲੋੜ ਹੁੰਦੀ ਹੈ ਕਿ ਜੇ ਲੱਗਦਾ ਹੈ ਸਰਕਾਰ ਕਹਿ ਰਹੀ ਹੈ ਵੀ ਭਾਈ ਤੁਸੀਂ ਸੰਜਮ ਨਾਲ ਵਰਤੋ, ਜੇ ਤੁਹਾਡਾ 1 ਸਿਲੰਡਰ ਨਾਲ ਸਰਦਾ ਹੈ ਤੁਸੀਂ ਕਿਉਂ ਬੰਦੋਬਸਤ ਕਰ ਦਿਓ 3-3 ਸਿਲੰਡਰਾਂ ਦੇ?
1: ਹਾਂ,
0: ਤੁਹਾਡਾ ਮਹੀਨੇ ਦੇ ਵਿੱਚ
1: ਮਿਲ ਜਾਂਦਾ ਹੈ।
0: ਸੋ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਤੋਂ ਆਪਾਂ ਨੇ ਬਚ ਕੇ ਚੱਲਣਾ। ਦੋ ਬੋਲ ਗਾਉਣ ਦੇ ਲਾਉਂਦੇ ਹਾਂ।

0: ਹਾਂ ਜੀ ਰਲੀਆ ਰਾਮ ਜੀ
1: ਸੰਧੂ ਸਾਹਿਬ ਬੱਚੇ ਵਾਲਿਓ ਦੇਖੋ ਜੀਵਨ ਜਿਹੜਾ ਹੈ ਨਿਰੋਗੀ ਜੀਵਨ ਜੀਵਨ ਤਾਂ ਸਾਰੇ ਹੀ ਹੈ ਸਾਰੇ ਲੋਕਾਂ ਦਾ ਜੀਵਨ ਚੱਲਦਾ ਹੈ ਪਰ ਆਪਾਂ ਕਿਸੇ ਰੋਗੀ ਵਿਅਕਤੀ ਦੇ ਨਾਲ ਗੱਲ ਕਰਕੇ ਦੇਖੋ ਉਹਨੂੰ ਪੁੱਛੋ ਕਿ ਨਿਰੋਗੀ ਜੀਵਨ ਕੀ ਹੁੰਦਾ ਹੈ ਉਹ ਕਹਿੰਦਾ ਯਾਰ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਨਾ ਮੈਨੂੰ ਪੈਸੇ ਦੀ ਲੋੜ ਹੈ ਨਾ ਮੈਨੂੰ ਆਲੀਸ਼ਾਨ ਬੰਗਲਿਆਂ ਦੀ ਲੋੜ ਹੈ ਨਾ ਮੈਨੂੰ ਕੋਠੀਆਂ ਦੀ ਨਾ ਕਾਰਾਂ ਦੀ ਮੈਨੂੰ ਬਸ ਇਹ ਆ ਮੇਰਾ ਸਰੀਰ ਇੱਦਾਂ ਦਾ ਹੋਵੇ ਕਿ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਤਕਲੀਫ ਨਾ
0: ਹੋਵੇ ਮੇਰੀ ਕਾਇਆ ਨਿਰੋਗ ਹੋਵੇ
1: ਸੋ ਇਸ ਕਰਕੇ ਕਾਇਆ ਨਿਰੋਗੀ ਹੈ ਹੋਵੇ ਅਤੇ ਇਹਦੇ ਲਈ ਬਹੁਤ ਸਾਰੀਆਂ ਪੱਧਤੀਆਂ ਚੱਲਦੀਆਂ ਨੇ ਜਿਨ੍ਹਾਂ ਦੇ ਵਿੱਚ ਅੱਜ ਜਿਹੜਾ ਹੈ ਕਿ ਭਾਰਤ ਦੇ ਵਿੱਚ ਯੋਗ ਦਾ ਮਹੱਤਵ ਕਿਉਂਕਿ ਭਾਰਤ ਜਿਹੜਾ ਸ਼ੁਰੂਆਂ ਤੋਂ ਪ੍ਰਣਾਲੀ ਨਾਲ ਜੁੜਿਆ ਹੋਇਆ ਹੈ ਅੱਜ ਇਹਦੇ ਯੋਗ ਨੂੰ ਮਹੱਤਵ ਨੂੰ ਪੂਰੀ ਦੁਨੀਆਂ ਨੇ ਸਮਝਣਾ ਸ਼ੁਰੂ ਕੀਤਾ ਹੈ ਆਪਾਂ ਅੱਜ ਜਿਹੜੀ ਜਾਣਕਾਰੀ ਹੈ ਜੀਵਨ 'ਚ ਯੋਗ ਦੀ ਮਹੱਤਤਾ ਇਸ ਵਿਸ਼ੇ ਦੇ ਉੱਤੇ ਸਵਾਮੀ ਰਘੂਨਾਥ ਹੁਰੀ ਆਏ ਸੀ ਆਪਣੇ ਕੋਲ
0: ਜੀ

0: ਇਹਨਾਂ ਨਾਲ ਗੱਲਾਂ ਬਾਤਾਂ ਸਾਂਝੀਆਂ ਹੋਈਆਂ, ਇਹ ਆਪਾਂ ਸਾਂਝੀਆਂ ਕਰਦੇ ਹਾਂ।
1: ਅੱਜ ਸਾਡੇ ਸਟੂਡੀਓ 'ਚ ਸਾਡੇ ਨਾਲ ਨੇ ਸਵਾਮੀ ਰਘੂਨਾਥ ਜੀ, ਔਰ ਬਹੁਤ ਹੀ ਅਹਿਮ ਵਿਸ਼ਾ ਜਿਹੜਾ ਹੈ ਇਹਨਾਂ ਨਾਲ ਆਪਾਂ ਚਰਚਾ ਕਰਨੀ ਹੈ, ਯੋਗ, ਇਹਦਾ ਮਹੱਤਵ ਔਰ ਸਾਡੀ ਜ਼ਿੰਦਗੀ ਦੇ ਵਿੱਚ ਯੋਗ ਦਾ ਕੀ ਯੋਗਦਾਨ ਹੈ। ਕਿਉਂਕਿ ਅੱਜ ਸਵਾਮੀ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦਿਹਾਤੀ ਪ੍ਰੋਗਰਾਮ ਦੀ ਬੈਠਕ ਜੀਆਂ ਕਹਿੰਦੇ ਹਾਂ, ਜਿਹਦਾ ਮੈਂ ਜ਼ਿਕਰ ਕਰ ਰਿਹਾ ਸੀ ਕਿ ਅੱਜ ਜ਼ਿੰਦਗੀ ਦੇ ਵਿੱਚ ਸਾਡੀ 'ਚ ਦੌੜ ਭੱਜ ਬਹੁਤ ਜ਼ਿਆਦਾ ਵੱਧ ਗਈ ਹੈ, ਔਰ ਖਾਸ ਕਰਕੇ ਪਦਾਰਥਾਂ ਦੀ ਦੌੜ ਦੇ ਵਿੱਚ ਆਪਾਂ ਰੁੱਝੇ ਹੋਏ ਹਾਂ। ਹਰ ਬੰਦਾ, ਚਾਹੇ ਛੋਟੇ ਤੋਂ ਵੱਡਾ ਕੋਈ ਵੀ ਇਨਸਾਨ ਹੈ, ਉਹਦੀ ਦੌੜ ਭੱਜ ਇਸੇ ਵਿਸ਼ੇ ਵੱਲ ਹੈ ਜਾਂ ਇਸੇ ਵਸਤੂ ਵੱਲ ਹੈ। ਸੋ ਯੋਗ ਜਦੋਂ ਆਪਾਂ ਗੱਲ ਕਰਦੇ ਹਾਂ, ਉਹ ਇਕਾਗਰਤਾ ਦਾ ਜਿੱਦਾਂ ਕਹਿੰਦੇ ਇੱਕ ਨਾਮ ਹੈ, ਸਥਿਰ ਹੋਣ ਦਾ ਇੱਕ ਨਾਮ ਹੈ। ਸੋ ਇਹ ਦੋਨਾਂ ਚੀਜ਼ਾਂ ਦਾ, ਕਿਉਂਕਿ ਜ਼ਿੰਦਗੀ 'ਚ ਸਾਡੀ 'ਚ ਦੌੜ ਭੱਜ ਹੈ, ਠਹਿਰਾਮ ਨਾਮ ਦੀ ਚੀਜ਼ ਨਹੀਂ, ਇਕਾਗਰਤਾ ਨਾਮ ਦੀ ਚੀਜ਼ ਨਹੀਂ, ਅੱਜ ਦੀ ਜ਼ਿੰਦਗੀ ਦੇ ਵਿੱਚ ਯੋਗ ਨੂੰ ਲੈ ਕੇ ਆਉਣਾ ਜਾਂ ਯੋਗ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰਨਾ ਇੱਕ ਮਤਲਬ ਬੜੀ ਔਖੀ ਜਿਹੀ ਗੱਲ ਹੈ। ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ?
2: ਪਹਿਲਾਂ ਤਾਂ ਜੀ, ਆਕਾਸ਼ਬਾਣੀ ਰੇਡੀਓ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਨਮਸਕਾਰ। ਅੱਜ ਦਾ ਯੋਗ ਦਾ ਜਿਹੜਾ ਵਿਸ਼ੇ ਹੈ, ਜਿਸ ਤਰ੍ਹਾਂ ਕਿ ਕੋਈ ਜ਼ਮਾਨਾ ਹੁੰਦਾ ਸੀ ਯੋਗ ਨੂੰ ਲੋਕ ਬੰਦ ਕਮਰਿਆਂ 'ਚ ਬੈਠ ਕੇ ਕੁਛ ਹੱਦ ਤਾਈਂ ਇਹ ਸੀਮਤ ਰਹਿ ਗਿਆ ਸੀ, ਅਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਉਪਰਾਲਿਆਂ ਨਾਲ ਇਹ ਯੋਗ ਓਪਨ ਹੋ ਕੇ ਪੂਰੇ ਵਿਸ਼ਵ ਪੱਧਰ 'ਤੇ ਯੋਗ ਦੀ ਜਿਹੜੀ ਹੈ
0: ਮਹੱਤਵ,
2: ਬਹੁਤ ਜ਼ਿਆਦਾ ਮਹੱਤਵ ਲੋਕਾਂ ਨੂੰ ਇਹਦਾ ਫਾਇਦਾ ਮਿਲਿਆ ਹੈ। ਕਿਉਂਕਿ ਯੋਗ ਜਿਹੜਾ ਹੈ ਲੋਕਾਂ ਨੇ ਲੁਕੋ ਕੇ ਰੱਖਿਆ ਹੋਇਆ ਸੀ, ਜਿੰਨੀਆਂ ਵੀ ਸਾਡੇ ਰਿਸ਼ੀ ਮੁਨੀ ਦੀਆਂ ਪੁਰਾਣੀਆਂ ਪੱਧਤੀਆਂ ਹਨ ਉਹ ਬਣੀਆਂ ਸੀ ਸੀ ਤਾਂ ਮਨੁੱਖ ਦੇ ਭਲੇ ਵਾਸਤੇ, ਲਾਭ ਵਾਸਤੇ। ਲੋਕਾਂ ਨੇ ਇਹਨਾਂ ਇਸ ਪੱਧਤੀ ਨੂੰ ਬਹੁਤ ਸਾਰਾ ਲੁਕੋ ਕੇ ਰੱਖਿਆ, ਇਸ ਕਰਕੇ ਆਮ ਜਨ ਮਾਨਸ ਤੱਕ ਇਹ ਪੱਧਤੀਆਂ ਪਹੁੰਚ ਨਹੀਂ ਸਕੀਆਂ, ਜਿਹਦੇ ਵਿੱਚੋਂ ਯੋਗ ਆਯੁਰਵੇਦ ਜਿਹੜਾ ਹੈ ਇਹ ਕੇਵਲ ਮਨੁੱਖ ਵਾਸਤੇ ਹੀ ਬਣਿਆ ਸੀ। ਜਿੰਨਾ ਆਯੁਰਵੇਦ ਦਾ ਮਹੱਤਵ ਹੈ ਇਨਸਾਨ ਵਾਸਤੇ, ਇਨਸਾਨ ਦੇ ਸਰੀਰ ਵਾਸਤੇ, ਉਨਾ ਹੀ ਯੋਗ ਦਾ ਮਹੱਤਵ ਹੈ ਇਨਸਾਨ ਦੇ ਸਰੀਰ ਵਾਸਤੇ। ਕਿਉਂਕਿ ਯੋਗ ਜਿਹੜਾ ਹੈ ਇਨਸਾਨ ਨੂੰ ਸਭ ਤੋਂ ਪਹਿਲਾਂ ਅੰਤਰਮੁਖੀ ਕਰਦਾ ਹੈ, ਦੂਸਰਾ ਸਰੀਰ ਦੇ ਵਿੱਚ ਜਿਹੜੇ ਰੋਗਾਂ ਦਾ ਹੈ ਉਹਦਾ ਨਿਦਾਨ ਕਰਦਾ ਹੈ, ਜੁਆਇੰਟਸ ਜਿਹੜੀਆਂ ਸਾਡੇ ਹਨ ਉਹਨਾਂ ਨੂੰ ਇਹ ਮਤਲਬ ਠੀਕ ਕਰਦਾ ਹੈ, ਉਹਦੇ ਵਿੱਚ ਜਿਹੜਾ ਜਾਮ ਹੋਇਆ ਹੁੰਦਾ ਉਹਨੂੰ ਠੀਕ ਕਰਦਾ ਹੈ। ਦੂਸਰਾ ਹੈ ਈਸ਼ਵਰ ਦੇ ਨਾਲ ਜੁੜਨ ਦਾ ਪ੍ਰਕਿਰਿਆ ਜਿਹੜੀ ਹੈ ਉਹ ਯੋਗ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ। ਕਿਉਂਕਿ ਈਸ਼ਵਰ ਤੋਂ ਦੂਰ ਇਨਸਾਨ ਤਦੋਂ ਉਦੋਂ ਹੁੰਦਾ ਜਦੋਂ ਬਾਹਰੀ ਮੁੱਖ ਹੁੰਦਾ ਹੈ, ਜਦੋਂ ਹੌਲੀ ਹੌਲੀ ਇਨਸਾਨ ਅੰਤਰਮੁਖੀ ਹੁੰਦਾ ਜਾਂਦਾ ਹੈ, ਯੋਗ ਕਰਦਾ ਅੰਤਰਮੁਖੀ, ਬਾਹਰੋਂ ਕੱਟਪ ਹੁੰਦਾ, ਬਾਹਰੋਂ ਆਉਂਦੀਆਂ ਇੰਦਰੀਆਂ ਜਿਹੜੀਆਂ ਅੰਤਰਮੁਖੀ ਹੁੰਦੀਆਂ, ਅੰਤਰਮੁਖੀ ਹੋਣ ਨਾਲ ਇਕਾਗਰਤਾ ਆਉਂਦੀ ਹੈ, ਇਨਸਾਨ ਨੂੰ ਸਕੂਨ ਮਿਲਦਾ ਹੈ, ਪ੍ਰਸੰਨਤਾ ਮਿਲਦੀ ਹੈ, ਉਹ ਤੰਦਰੁਸਤੀ ਵੀ ਮਿਲਦੀ ਹੈ, ਹੌਲੀ ਹੌਲੀ ਪਰਮਾਤਮਾ ਈਸ਼ਵਰ ਦੇ ਰਹੱਸ ਖੁੱਲ੍ਹਣੇ ਸ਼ੁਰੂ ਹੋ ਜਾਂਦੇ। ਇਹ ਯੋਗ ਦਾ ਮਹੱਤਵ ਹੈ।
0: ਅੱਛਾ ਸਵਾਮੀ ਜੀ, ਜਿੱਦਾਂ ਮੈਂ ਜ਼ਿਕਰ ਕੀਤਾ ਸੀ ਕਿ ਮਹੱਤਵ ਹੈ, ਆਪਾਂ ਸਾਰੇ ਸਮਝਦੇ ਹਾਂ ਇਸ ਚੀਜ਼ ਨੂੰ ਕਿ ਬਹੁਤ ਵੱਡਾ ਮਹੱਤਵ ਹੈ ਸਾਡੀ ਜ਼ਿੰਦਗੀ, ਦੁਨੀਆ ਭਰ ਦੇ ਵਿੱਚ ਆਪਾਂ ਅੱਜ ਤਾਂ ਦੇਖਦੇ ਪਏ ਹਾਂ, ਪਰ ਕਿਤੇ ਨਾ ਕਿਤੇ ਵਿਰੋਧਾਭਾਸ ਇਸ ਗੱਲ ਦਾ ਹੋ ਜਾਂਦਾ ਹੈ ਕਿ ਅੱਜ ਇਨਸਾਨ ਕੋਲ ਵਕਤ ਹੀ ਹੈ ਨਹੀਂ। ਅੱਜ ਤਾਂ ਸਾਡੇ ਕੋਲ ਨਾ ਖਾਣ ਦਾ ਵਕਤ ਹੈ, ਨਾ ਸੌਣ ਦਾ ਵਕਤ ਹੈ, ਇੰਨੀ ਦੌੜ ਭੱਜ ਵੱਧ ਗਈ ਹੈ। ਤੁਸੀਂ ਇਸ ਜ਼ਿੰਦਗੀ ਦੇ ਵਿੱਚ ਜਾਂ ਇਸ ਦੌੜ ਭੱਜ ਭਰੀ ਜ਼ਿੰਦਗੀ ਦੇ ਵਿੱਚ ਯੋਗ ਨੂੰ ਜਦੋਂ ਆਪਾਂ ਧਾਰਨ ਕਰਦੇ, ਦੇਖੋ ਜਦੋਂ ਆਪਾਂ ਕਿਸੇ ਚੀਜ਼ ਨੂੰ ਧਾਰਨ ਹੀ ਨਹੀਂ ਕਰਦੇ ਤਾਂ ਸਾਡੀ ਕੋਈ ਧਾਰਨਾ ਨਹੀਂ ਬਣੇਗੀ। ਤੁਹਾਨੂੰ ਕੀ ਲੱਗਦਾ ਹੈ ਕਿ ਇਹਨੂੰ ਧਾਰਨ ਕਰਨਾ ਕਿੰਨਾ ਜ਼ਰੂਰੀ ਹੈ ਜਾਂ ਕਿੱਦਾਂ ਧਾਰਨ ਕਰੀਏ ਜਦਕਿ ਸਾਡੀ ਜ਼ਿੰਦਗੀ ਬੜੀ ਉਝੇਵਿਆਂ ਭਰੀ ਹੈ, ਬਹੁਤ ਦੌੜ ਭੱਜ ਹੈ ਸਾਡੇ ਕੋਲ?
2: ਦੇਖੋ ਯੋਗ ਨੂੰ ਧਾਰਨ ਕਰਨ ਦਾ ਇੱਕ ਤਰੀਕਾ ਹੈ, ਸਭ ਤੋਂ ਪਹਿਲਾਂ ਹਲਕਾ ਹਲਕਾ, ਅਸੀਂ ਕੁਛ ਵੀ ਨਹੀਂ ਕਰ ਸਕਦੇ। ਸਪੋਜ਼ ਕਰੋ ਕੋਈ ਬਿਮਾਰ ਵਿਅਕਤੀ ਹੈ, ਕੋਈ ਆਲਸੀ ਵਿਅਕਤੀ ਹੈ, ਉਹਦਾ ਮਨ ਨਹੀਂ ਕਰਦਾ ਕੁਛ ਕਰਨ ਨੂੰ, ਉਹ ਚਾਰਪਾਈ 'ਤੇ ਬੈਠਾ ਹੈ, ਕੁਰਸੀ 'ਤੇ ਬੈਠਾ ਹੈ, ਦਫ਼ਤਰ 'ਚ ਬੈਠਾ ਹੈ, ਹੌਲੀ ਹੌਲੀ ਪੰਜਾਬੀ ਦੇ ਵਿੱਚ ਅੰਦਰੋਂ ਜਿਹੜਾ ਸਾਹ ਹੈ ਉਹ ਨੱਕ ਰਾਹੀਂ ਬਾਹਰ ਕੱਢਣਾ ਸ਼ੁਰੂ ਕਰਦੇ। ਸਭ ਤੋਂ ਸੌਖਾ ਤਰੀਕਾ ਯੋਗ ਦੇ ਨਾਲ ਜੁੜਨ ਦਾ, ਨੱਕ ਦੇ ਰਾਹੀਂ ਬਾਹਰ ਕੱਢਣਾ ਸ਼ੁਰੂ ਕਰਦੇ, ਕਮ ਸੇ ਕਮ ਪਹਿਲਾਂ 50 ਸਟੈਪ, ਫਿਰ 100 ਸਟੈਪ, ਫਿਰ 200, 150, 250, ਇਸ ਤਰ੍ਹਾਂ ਹੌਲੀ ਹੌਲੀ, ਕੁਛ ਵੀ ਨਹੀਂ ਕਰਨਾ ਹੈ, ਕੁਰਸੀ 'ਤੇ ਹੱਥ ਰੱਖ ਕੇ ਜਿਸ ਤਰ੍ਹਾਂ ਬੈਠਾ ਆਪਣਾ ਈਜ਼ੀ ਦੇ ਤੌਰ 'ਤੇ, ਅਤੇ ਮੂੰਹ ਨੂੰ ਬੰਦ ਕਰਕੇ ਨੱਕ ਰਾਹੀਂ ਸਾਹ ਨੂੰ ਬਾਹਰ ਕੱਢਣਾ ਹੈ। ਬਾਹਰ ਕੱਢਣ ਦੇ ਨਾਲ ਹੌਲੀ ਹੌਲੀ ਜਿਹੜੇ ਵਿਕਾਰ ਹਨ ਤੁਹਾਡੀ, ਨੈਗੇਟਿਵਿਟੀ ਸਾਰੀ ਹੈ, ਹੌਲੀ ਹੌਲੀ 15-20 ਦਿਨਾਂ ਦੇ ਵਿੱਚ ਉਹ ਬਾਹਰ ਆ ਜਾਂਦੀ ਹੈ। ਹੌਲੀ ਹੌਲੀ ਪਹਿਲਾਂ ਨੂੰ ਅੱਛੋਬਾਜ਼ ਲੱਗੇਗੀ ਤੁਹਾਨੂੰ, ਆਹਿਸਾ ਆਹਿਸਾ ਮਨ ਉਚਾਟ ਹੋਏਗਾ, ਫਿਰ ਤੁਹਾਡੀ ਇੰਨੀ ਕੁ ਰੁਚੀ ਬਣ ਜਾਏਗੀ ਹੌਲੀ ਹੌਲੀ ਹੌਲੀ ਹੌਲੀ। ਸਭ ਤੋਂ ਪਹਿਲਾਂ ਯੋਗ ਦੀ ਸ਼ੁਰੂਆਤ ਪ੍ਰਾਣਾਯਾਮ ਤੋਂ ਹੁੰਦੀ ਹੈ। ਜਦੋਂ ਪ੍ਰਾਣਾਯਾਮ 'ਤੇ ਤੁਹਾਡਾ ਮਨ ਲੱਗਣਾ ਸ਼ੁਰੂ ਹੋ ਗਿਆ, ਹੌਲੀ ਹੌਲੀ ਤੁਹਾਡਾ ਸਰੀਰ ਹਿਲਾਉਣ ਨੂੰ ਵੀ ਮਨ ਕਰੇਗਾ, ਫਿਰ ਤੁਹਾਡਾ ਹੌਲੀ ਹੌਲੀ ਸਪਤ ਚੱਕਰ ਜਿਹੜੇ ਅੰਦਰ ਸਾਡੇ 7 ਕੰਪਿਊਟਰ ਹਨ, ਉਹਨਾਂ ਦੀ ਜਦੋਂ ਊਰਜਾ ਸਕ੍ਰਿਯ ਹੋਏਗੀ ਤੁਹਾਨੂੰ ਆਨੰਦ ਬਹੁਤ ਆਏਗਾ, ਤੁਹਾਨੂੰ ਹਰ ਚੀਜ਼ ਬਾਹਰੀ ਜਿਹੜਾ ਸਵਰੂਪ ਹੈ ਫਿੱਕਾ ਲੱਗਣ ਲੱਗ ਪਏਗਾ, ਉਹਨਾਂ ਆਪਣੇ ਅੰਦਰੋਂ ਹੀ ਤੁਹਾਨੂੰ ਖੁਸ਼ਬੂ ਆਉਣ ਲੱਗ ਪਏਗੀ। ਜਥਾ ਪਿੰਡੇ ਜਥਾ ਬ੍ਰਹਮ।

0: ਬ੍ਰਹਮੰਡੇ, ਗੁਰੂ ਨਾਨਕ ਦੇਵ ਜੀ ਨੇ ਕਿਹਾ ਜੋ ਪਿੰਡੇ ਸੋ ਬ੍ਰਹਮੰਡੇ, ਯਾਨੀ ਕਿ ਜਿਹੜਾ ਸਾਡਾ ਇਹ ਸਰੀਰ ਹੈ ਪਿੰਡ ਹੈ, ਪੂਰਾ ਬ੍ਰਹਮੰਡ ਦੇ ਵਿੱਚ ਆਕਾਸ਼ ਦੇ ਵਿੱਚ ਜਿੰਨੇ ਵੀ ਲੋਕ ਹਨ, ਸਮੁੰਦਰ ਹੈ, ਪ੍ਰਿਥਵੀ ਹੈ, ਜਲ ਹੈ, ਆਕਾਸ਼ ਹੈ, ਸੂਰਜ ਹੈ, ਸਿਤਾਰੇ ਹਨ, ਇਹ ਸਾਰਾ ਸੂਖਮ ਸੂਪ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਵਿਦਿਆਮਾਨ ਹੈ,
1: ਵਿਦਮਾਨ,
0: ਯਾਨੀ ਕਿ ਸਾਡੇ ਸਰੀਰ ਦਾ ਕੰਟੈਕਟ ਹੌਲੀ ਹੌਲੀ
1: ਬ੍ਰਹਮੰਡ ਦੇ ਨਾਲ ਹੋ ਜਾਂਦਾ,
0: ਬ੍ਰਹਮੰਡ ਦੇ ਨਾਲ ਹੋਣਾ ਸ਼ੁਰੂ ਹੋ ਜਾਂਦਾ,
1: ਮੂਲ ਨਾਲ ਹੋ ਜਾਂਦਾ,
0: ਹਾਂ ਮੂਲ ਨਾਲ,
1: ਮੂਲ ਦੇ ਨਾਲ ਹੋ ਜਾਂਦਾ। ਦੇਖੋ ਬਹੁਤ ਇੱਕ ਅਹਿਮ ਜਿਹੜੀ ਆਪਣਾ ਸਵਾਮੀ ਰਘੂਨਾਥ ਜੀ ਤੁਸੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਤੇ ਨਾ ਕਿਤੇ ਸਾਡੀ ਜਿਹੜੀ ਇਹ ਪੱਧਤੀ ਹੈ ਜਾਂ ਯੋਗ ਦੀ ਪੱਧਤੀ ਹੈ ਸਾਨੂੰ ਸਾਡੇ ਮੂਲ ਨਾਲ ਜਿਹੜਾ ਸਾਡਾ ਅਸਲ ਸਵਰੂਪ ਹੈ ਉਹਦੇ ਨੇੜੇ ਲੈ ਕੇ ਜਾਂਦੀ ਹੈ, ਉਹ ਅਸੀਂ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹਾਂ, ਅਤੇ ਜਿਹਦੇ ਕਰਕੇ ਅਸੀਂ ਬਾਹਰ ਮੁਖੀ ਜੋ ਬਾਹਰੀ ਦੁਨੀਆ ਹੈ ਜਿਹਦਾ ਮੈਂ ਜ਼ਿਕਰ ਕੀਤਾ ਸੀ ਕਿ ਪਦਾਰਥਾਂ ਦੇ ਵਿੱਚ ਰੁੱਝੇ ਹੋਏ ਹਾਂ, ਉਹਦੇ ਨਾਲੋਂ ਸਾਡਾ ਜਿਹੜਾ ਵਿਛੇਦ ਸ਼ੁਰੂ ਹੋ ਜਾਂਦਾ ਹੈ ਅਤੇ ਅਸੀਂ ਮੂਲ ਦੇ ਨਾਲ ਜੁੜਨਾ ਸ਼ੁਰੂ ਕਰ ਦਿੰਦੇ ਹਾਂ। ਹੁਣ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਹਰ ਇੱਕ ਕਿਰਿਆ ਪ੍ਰਕਿਰਿਆ ਜਿਹੜੀ ਹੈ ਉਹ ਚੱਲਦੀ ਹੈ ਯੋਗ ਦੇ ਵਿੱਚ, ਇਹਨਾਂ ਨੂੰ ਥੋੜ੍ਹਾ ਜਿਹਾ ਆਪਾਂ ਸਮਝਣਾ ਚਾਹਾਂਗੇ। ਜਿੱਦਾਂ ਤੁਸੀਂ ਕਿਹਾ ਕਿ ਪ੍ਰਾਣਾਯਾਮ ਤੋਂ ਸ਼ੁਰੂ ਕਰਨਾ ਹੈ, ਫਿਰ ਅਲੱਗ ਅਲੱਗ ਵਿਧੀਆਂ ਵਿਧਾਨ ਨੇ ਜਿਨ੍ਹਾਂ ਦੇ ਜ਼ਰੀਏ ਆਪਾਂ ਸਰੀਰ ਨੂੰ ਸਾਧਣਾ ਹੈ ਜਾਂ ਸਰੀਰ ਨੂੰ ਸਥਿਰ ਕਰਨਾ ਹੈ ਜਾਂ ਨਿਰੋਗ ਕਰਨਾ ਹੈ, ਇਹ ਅਲੱਗ ਅਲੱਗ ਪ੍ਰਾਣਾਯਾਮ ਤੋਂ ਲੈ ਕੇ ਕਿਹੜੀਆਂ ਕਿਹੜੀਆਂ ਵਿਧੀਆਂ ਹੈ ਜਿਹੜੀਆਂ ਯੋਗ ਦੇ ਵਿੱਚ ਸ਼ਾਮਿਲ ਨੇ?
0: ਦੇਖੋ, ਜਿਹੜਾ ਆਪਾਂ ਗਹਿਰੇ ਵਿੱਚ ਜਾਈਏ ਤਾਂ ਅਸ਼ਟਾਂਗ ਯੋਗ ਵਿੱਦਿਆ ਜਿਹੜੀ ਹੈ ਇਹ ਹਜ਼ਾਰਾਂ ਸਾਲ ਪਹਿਲਾਂ ਮਹਾਰਿਸ਼ੀ ਪਤੰਜਲੀ ਹੋਏ ਹਨ, ਉਹਨਾਂ ਨੇ ਜੰਗਲਾਂ ਦੇ ਵਿੱਚ ਪਸ਼ੂ ਪਕਸ਼ੀਆਂ ਨੂੰ ਦੇਖ ਕੇ ਅਤੇ ਉਹਨਾਂ ਦੇਖਿਆ ਵੀ ਇਹ ਪਸ਼ੂ ਪਕਸ਼ੀ ਕੋਈ ਦਵਾਈ ਨਹੀਂ ਹੈ ਲੈਂਦੇ ਹੈ, ਕੋਈ ਇਹਨਾਂ ਦਾ ਇਲਾਜ ਨਹੀਂ ਕਰਦਾ ਹੈ, ਮਲਮ ਪੱਟੀ ਨਹੀਂ ਕਰਦਾ, ਕੋਈ ਵੱਡੀਆਂ ਵੱਡੀਆਂ ਪ੍ਰੋਬਲਮ ਆਪੇ ਰਿਮੂਵ ਇਕੱਠੀ ਕਰਦੇ ਆ, ਉਹ ਕੀ ਕਰਦੇ ਸੀ ਲੇਟ ਜਾਂਦੇ ਸੀ, ਕੁਛ ਦਿਨਾਂ ਵਾਸਤੇ ਉਹਨਾਂ ਪਸ਼ੂ ਪਕਸ਼ੀਆਂ ਖਾਣਾ ਬੰਦ ਕਰ ਦੇਣਾ, ਕੁਛ ਦੇਰ ਵਾਸਤੇ ਉਹਨਾਂ ਨੇ ਇੱਕ ਆਸਣਾਂ ਦੇ ਵਿੱਚ ਬੈਠ ਦੇਣਾ, ਮੂਹਦੇ ਅੱਜ ਵੀ ਤੁਸੀਂ ਦੇਖੋ ਕੁੱਤੇ ਕੋਈ ਕਾਸਣ, ਕੁੱਤੇ ਦੇ ਅਕਸਰ ਜਦੋਂ ਨੋਨ ਵੈਜ ਖਾ ਲੈਂਦਾ ਉਹਦੇ ਗਲੇ ਦੇ ਵਿੱਚ ਕੋਈ ਨਾ ਕੋਈ ਕੰਢਾ ਫਸ ਜਾਂਦਾ ਹੈ, ਅਤੇ ਉਹ ਸਿੱਧੀਆਂ ਲੱਤਾਂ ਕਰਕੇ ਬਿਲਕੁਲ ਸਿੱਧੀਆਂ ਲੱਤਾਂ ਅਤੇ ਆਪਣੀਆਂ ਹੱਥ ਸਿੱਧੇ ਕਰ ਲਏਗਾ, ਉਲਟਾ ਪੁਲਟਾ ਹੋ ਕੇ ਜ਼ਮੀਨ 'ਤੇ ਲੇਟੇਗਾ, ਇਹ ਇੱਕ ਯੋਗ ਦਾ ਆਸਣ ਹੈ। ਉਹਦੇ ਨਾਲ ਹੌਲੀ ਹੌਲੀ ਉਹਦੇ ਅੰਦਰ ਅਸਰ ਜਿਹੜੀਆਂ ਨਾੜੀਆਂ ਹਨ ਉਹ ਘੁੰਮਦੀਆਂ ਹਨ, ਉਹਦੇ ਨਾਲ ਆਪਣੇ ਆਪ ਉਹ ਰਿਮੂਵਨੈਸ ਹੋ ਜਾਂਦੀ ਹੈ। ਇਸ ਕਰਕੇ ਇਹ ਜਿਹੜੀ ਵਿੱਦਿਆ ਹੈ ਆਸਣ ਪ੍ਰਾਣਾਯਾਮ ਯਮ ਨਿਯਮ ਪ੍ਰਤਿਹਾਰ ਧਿਆਨ ਧਾਰਨਾ ਸਮਾਧੀ ਇਹ ਅੱਠ ਅੰਗ ਹਨ ਯੋਗ ਦੇ, ਇਹਨੂੰ ਅਸ਼ਟਾਂਗ ਯੋਗ ਕਹਿੰਦੇ ਹਨ। ਤਾਂ ਮਹੱਤਵ ਸਭ ਤੋਂ ਜ਼ਿਆਦਾ ਹੈ, ਬਾਕੀ ਤਾਂ ਵਿਧੀਆਂ ਬਹੁਤ ਗਹਿਰੀਆਂ ਹਨ, ਇਹ ਆਮ ਲੋਕਾਂ ਦੇ ਬਸ ਦਾ ਕੰਮ ਨਹੀਂ ਹੈ। ਸਭ ਤੋਂ ਮਹੱਤਵਪੂਰਨ ਵਿਅਕਤੀ ਵਾਸਤੇ ਆਮ ਸਾਧਾਰਨ ਮਨੁੱਖ ਵਾਸਤੇ ਹੈ ਯੋਗ ਦੇ ਆਸਣ ਔਰ ਪ੍ਰਾਣਾਯਾਮ। ਉਹਦੇ ਨਾਲ ਜਦੋਂ ਉਹਦਾ ਮਨ ਲੱਗਣਾ ਸ਼ੁਰੂ ਹੋ ਜਾਏ, ਰੁਚੀ ਬਣਦੀ ਹੈ, ਜਦੋਂ ਦੀ ਆਹਿਸਾ ਆਹਿਸਾ ਦੇ ਨਾਲ ਰੁਚੀ ਬਣਨੀ ਸ਼ੁਰੂ ਹੋ ਜਾਂਦੀ ਹੈ ਯੋਗ ਦੇ ਵਿੱਚ, ਤਾਂ ਆਪਣੇ ਆਪ ਉਹਨੂੰ ਉਹ ਪਰਤਾਂ ਉਹਦੀ ਅੰਦਰ ਖੁੱਲ੍ਹ ਪੈਣੀ ਹੈ। ਸਾਡੇ ਸਰੀਰ ਦੇ ਵਿੱਚ 7 ਕੰਪਿਊਟਰ ਹਨ, ਜਿਹਨੂੰ ਅਸੀਂ ਸਪਤ ਚੱਕਰ ਵੀ ਰਿਸ਼ੀਆਂ ਮੁਨੀ ਦੀ ਭਾਸ਼ਾ ਵਿੱਚ ਸਪਤ ਚੱਕਰ ਵੀ ਕਹਿੰਦੇ ਹਾਂ, ਸਪਤ ਚੱਕਰਾ ਵੀ ਕਹਿ ਦਿੰਦੇ ਹਾਂ ਅੰਗਰੇਜ਼ੀ ਵਿੱਚ। ਉਹ ਹੈ ਪਹਿਲਾ ਹੈ ਸਾਡਾ ਜਿਹੜੇ ਗੁਪਤ ਅੰਗ ਹੁੰਦੇ ਹਨ ਇਨਸਾਨ ਦੇ, ਯੂਰਨ ਲੈਟਿੰਗ, ਉੱਥੇ ਹੈ ਮੂਲਾਧਾਰ ਚੱਕਰ, ਮੂਲ ਜਿਹੜੀ ਸਾਡੇ ਸਰੀਰ ਦੀ ਊਰਜਾ ਹੈ, ਜਿੰਨੀ ਸ਼ਕਤੀ ਹੈ, ਜਿੰਨੀ ਤਾਕਤ ਹੈ, ਜਿੰਨੀ ਅਕਲ ਹੈ, ਜਿੰਨਾ ਦਿਮਾਗ ਹੈ, ਜਿੰਨੀ ਕਾਬਲੀਅਤ ਹੈ, ਉਹ ਸਾਰਾ ਇੱਕ ਇਕੱਠਾ ਹੋ ਕੇ ਉਹਦੀ ਔਰਾ ਜਿਹੜੀ ਹੈ ਗੁਪਤ ਅੰਗਾਂ ਦੇ ਕੋਲ ਉੱਥੇ ਇਕੱਠੀ ਹੋ ਕੇ ਪਈ ਆ। ਹੁਣ ਉੱਥੋਂ ਲਿਆਂਦਾ ਕਿੱਦਾਂ ਜਾਵੇ? ਜੇ ਤਾਂ ਬਾਹਰ ਹੀ ਮੁੱਖ ਹੁੰਦੀ ਹੈ ਤਾਂ ਸਾਡਾ ਖਾਣ ਪੀਣ ਨੂੰ ਮਨ ਕਰੇਗਾ, ਸਾਡਾ ਕਾਮ ਵਾਸਨਾ ਵਾਲੇ ਪਾਸੇ ਧਿਆਨ ਜਾਏਗਾ। ਜੇ ਅਸੀਂ ਉਲਟਾ ਚਲਾਉਂਦੇ ਹਾਂ ਤਾਂ ਉਹ ਊਰਜਾ ਉੱਠ ਕੇ ਉੱਪਰ ਨੂੰ ਆਏਗੀ ਉੱਪਰ। ਦੂਸਰਾ ਹੈ ਸਵਾਦਿਸ਼ਟਾਨ ਚੱਕਰ, ਤੀਸਰਾ ਹੈ ਮਣੀਪੁਰ ਚੱਕਰ, ਚੌਥਾ ਹੈ ਅਨੁਸ਼ਤ ਚੱਕਰ, ਪੰਜਵਾਂ ਬੁਸ਼ੁੱਧ ਚੱਕਰ, ਔਰ ਮਸਤਕ ਦੇ ਵਿੱਚ ਹੈ ਫਿਰ ਹੈ ਆਖਰੀ ਆਗਿਆ ਚੱਕਰ, ਉਹ ਸ਼ਸਤਰ ਚੱਕਰ ਹੈ ਸਿਰ ਦੇ ਵਿਚਕਾਰ, ਸ਼ਸਤਰ ਦਾ ਮਤਲਬ ਹਜ਼ਾਰ ਦਲ ਵਾਲਾ, ਜਿਹੜਾ ਉੱਪਰ ਸਾਡੇ ਸਿਰ ਦੇ ਵਿੱਚ ਸ਼ਸਤਰ ਚੱਕਰ ਹੈ, ਉਹਦੇ ਨਾਲ ਇੱਕ ਸੈਕਿੰਡ ਦੇ ਵਿੱਚ 40,000 ਵਿਚਾਰ, 40,000 ਤਰੰਗਾਂ ਇੱਕ ਸੈਕਿੰਡ ਦੇ ਵਿੱਚ ਟਕਰਾਉਂਦੀਆਂ ਨੇ। ਅਸੀਂ ਪਕੜ ਕਿਉਂ ਨਹੀਂ ਸਕਦੇ? ਕਿਉਂਕਿ ਸਾਡਾ ਸਾਰਾ ਮਨ ਬਾਹਰ ਮੁਖੀ ਹੈ। ਜਿਹੜੇ ਰਿਸ਼ੀ ਮੁਨੀ ਜੰਗਲਾਂ 'ਚ ਜਾ ਕੇ ਤਪੱਸਿਆ ਕਰਦੇ ਸੀਗੇ, ਜਿਨ੍ਹਾਂ ਨੇ ਹਜ਼ਾਰਾਂ ਗ੍ਰੰਥ ਲਿਖੇ, ਹਜ਼ਾਰਾਂ ਗ੍ਰੰਥ ਜਿਹੜੇ ਲਿਖ ਦਿੱਤੇ, ਉਹਨਾਂ ਨੇ ਬੈਠ ਕੇ ਆਪਣਾ ਮੂਲਾਧਾਰ ਸਕ੍ਰਿਯ ਕੀਤਾ। ਮੂਲਾਧਾਰ ਤੋਂ ਬਾਅਦ ਦੂਸਰੇ ਚੱਕਰ ਸਕ੍ਰਿਯ ਹੋਣ ਤੋਂ ਬਾਅਦ ਉਹਨਾਂ ਦੀ ਊਰਜਾ ਜਿਹੜੀ ਸੀਗੀ ਉਹ 76 ਚੱਕਰ 'ਚ ਜਾ ਬੈਠੀ, ਉਹਨਾਂ ਨੂੰ ਉੱਪਰ ਸਿੱਧਾ ਬ੍ਰਹਮੰਡ ਦੇ ਨਾਲ ਉਹਨਾਂ ਦਾ ਮੇਲ ਹੋਣਾ ਸ਼ੁਰੂ ਹੋ ਗਿਆ। ਅੱਜ ਵੀ ਜਿਹੜੇ ਲੋਕ ਧਿਆਨ ਕਰਦੇ ਆ, ਮੈਡੀਟੇਸ਼ਨ ਕਰਦੇ ਹਨ, ਜਦੋਂ ਧਿਆਨ ਦੀ ਪ੍ਰਕਿਰਿਆ ਗਹਿਰੇ ਜਾਂਦੀ ਹੈ, ਤੁਸੀਂ ਅੰਤਰਮੁਖੀ ਹੁੰਦੇ ਹਾਂ ਅਤੇ ਤੁਹਾਨੂੰ ਉਹ ਲੋਕ ਦਿਸਦੇ ਹਨ ਜਿਹੜੇ ਇਸ ਲੋਕ ਨਾਲੋਂ, ਇਸ ਪ੍ਰਿਥਵੀ ਲੋਕ ਨਾਲੋਂ ਕਈ ਹਜ਼ਾਰ ਗੁਣਾ ਸੁੰਦਰ ਹਨ, ਕਈ ਹਜ਼ਾਰ ਗੁਣਾ ਉੱਥੇ ਫਲ ਪੌਦੇ ਫੁੱਲ ਜਿਹੜੇ ਹਨ ਉਹਨਾਂ ਜਗਤਾਂ 'ਚ ਤੁਹਾਡੀ ਯਾਤਰਾ ਹੁੰਦੀ ਹੈ ਨਾ, ਸੂਖਸ਼ਮ ਸਰੀਰ ਤੁਹਾਡਾ ਜੋ ਯਾਤਰਾ ਕਰਦਾ ਹੈ ਤਾਂ ਇਨਸਾਨ ਹੈਰਾਨ ਹੋ ਜਾਂਦਾ।

0: ਸਾਡੇ ਅੰਦਰ ਇੰਨੀ ਤਾਕਤ ਹੈ। ਇਸ ਕਰਕੇ ਲੋਕਾਂ ਨੇ, ਕਿਉਂਕਿ ਸਾਡੇ ਦੇਸ਼ ਵਿੱਚ 1000 ਸਾਲ ਤੀਕਰ ਜਿਹੜਾ ਲਾ ਸਾਡੇ ਵਿਦੇਸ਼ੀਆਂ ਦਾ ਰਾਜ ਰਿਹਾ, 250 ਸਾਲ ਜਿਹੜਾ ਅੰਗਰੇਜ਼ਾਂ ਦਾ ਰਾਜ, 800 ਸਾਲ ਮੁਗਲਾਂ ਦਾ ਰਾਜ, ਉਹਨਾਂ ਨੇ ਸਾਡੀ ਜਿੰਨੀ ਪੱਧਤੀ ਸੀ ਤੁਸੀਂ ਸੁਣਿਆ ਹੋਏਗਾ, ਅਜੰਤਾ ਲੋਰਾ, ਹਾਂਜੀ, ਫਿਰ ਤਕਸ਼ਸ਼ਿਲਾ ਵਗੈਰਾ ਵਗੈਰਾ, ਇਹ ਸਾਡੇ ਜਿਹੜੇ ਸੀ ਨਾ, ਇਹ ਸਾਡੇ ਹਾਂ ਸਾਡੇ ਆਧਾਰ 'ਚ ਸੀਗੇ, ਠੀਕ ਹੈ ਨਾ। ਅੱਜ ਕੱਲ੍ਹ ਕਈ ਲੋਕ ਕਹਿੰਦੇ ਹਨ ਮੈਥੋਲੋਜੀ, ਇਹ ਗ੍ਰੰਥ ਮਿੱਥਿਆ ਹਨ, ਕਿਸੇ ਨੇ ਦੇਖਿਆ ਹੈ। ਤੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਮਝਣ ਵਾਸਤੇ ਇਨਸਾਨ ਨੂੰ ਨਿਮਰਤਾਵਾਦੀ, ਇਕਾਗਰਤਾ, ਔਰ ਆਪਣੇ ਕੰਮ ਸੇ ਕਿਤੇ ਨਾ ਕਿਤੇ ਆਪਣੇ ਜਿਹੜੀਆਂ ਕਿਤਾਬਾਂ ਹਨ, ਸਾਡੀਆਂ ਪੁਸਤਕਾਂ ਹਨ, ਜਿਹੜੇ ਸਾਡੇ ਪੁਰਾਤਨ ਪੁਸਤਕਾਂ ਹਨ, ਗ੍ਰੰਥਾਂ ਹਨ, ਉਹਨਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ। ਉਹਨਾਂ ਦੇ ਪੜ੍ਹਨ ਤੋਂ ਬਗੈਰ ਸਾਨੂੰ ਕੁਛ ਨਹੀਂ ਪਤਾ ਲੱਗਦਾ। ਇਸ ਕਰਕੇ ਜਿਹੜਾ ਯੁਵਾ ਸਮਾਜ ਸ਼ੋਰਟਕੱਟ ਤਰੀਕਾ ਚਾਹੁੰਦਾ ਹੈ, ਸ਼ੋਰਟਕੱਟ ਤਰੀਕਾ ਹਮੇਸ਼ਾ ਵਿਨਾਸ਼ਕਾਰੀ ਹੀ ਹੁੰਦਾ ਹੈ।
1: ਅੱਛਾ ਰਘੂ ਜੀ, ਇੱਕ ਗੱਲ ਦੇਖੋ, ਜਿੱਦਾਂ ਤੁਸੀਂ ਯੁਵਾ ਵਰਗ ਦੀ ਗੱਲ ਕੀਤੀ ਹੈ, ਕਿਉਂਕਿ ਜਿਹੜੇ ਜਿੱਦਾਂ ਦੇ ਸਾਧਨ ਹੈ ਅੱਜ ਕੱਲ੍ਹ, ਦੇਖੋ ਸਾਧਨਾਂ ਦੇ ਲਿਹਾਜ਼ ਨਾਲ ਹੀ ਸੋਚ ਦਾ ਨਿਰਧਾਰਨ ਹੋ ਰਿਹਾ। ਹੁਣ ਇੰਟਰਨੈਟ ਦਾ ਯੁੱਗ ਹੈ, ਸੋਸ਼ਲ ਮੀਡੀਆ ਦਾ ਯੁੱਗ ਹੈ, ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲੋਕ ਯੋਗ ਦਾ ਆਸਣ ਸਿਖਾਉਂਦੇ ਹੈ ਜਾਂ ਯੋਗ ਬਾਰੇ ਪ੍ਰਚਾਰ ਕਰਦੇ ਹੈ। ਯੋਗ ਨੂੰ ਜਦੋਂ ਆਪਾਂ ਧਾਰਨ ਕਰਨਾ ਹੈ, ਕਿਉਂਕਿ ਆਪਣੇ ਸਰੀਰ ਅੰਦਰ ਲੈਣਾ ਹੈ, ਜਦੋਂ ਅਸੀਂ ਸਾਡੇ ਸਰੀਰ ਦੇ ਵਿੱਚ, ਕਈ ਵਾਰੀ ਇਹ ਹੁੰਦਾ ਕਿ ਅਸੀਂ ਕਰਦੇ ਕੰਮ ਚੰਗੇ ਲਈ ਹਾਂ ਪਰ ਉਹਦਾ ਹੋ ਜਾਂਦਾ ਉਲਟਾ। ਹੁਣ ਸੋਸ਼ਲ ਮੀਡੀਆ ਤੋਂ ਸਾਨੂੰ ਕੋਈ ਖੁਰਾਕ ਦੱਸਦੇ ਹੈ, ਅਸੀਂ ਉਹ ਸਰੀਰ 'ਚ ਧਾਰਨ ਕਰਦੇ ਹਾਂ, ਉਹਦੇ ਗਲਤ ਪ੍ਰਭਾਵ ਵੀ, ਕਿਉਂਕਿ ਹਰ ਸਰੀਰ ਦੀ ਬਣਤਰ ਬੁਣਤ ਅਲੱਗ ਅਲੱਗ ਹੈ। ਇਸੇ ਤਰ੍ਹਾਂ ਜਦੋਂ ਯੋਗ ਨੂੰ ਆਪਾਂ ਇਸ ਤਰ੍ਹਾਂ ਦੇਖ ਕੇ ਕਰਦੇ ਹਾਂ ਕਿ ਉਹ ਸਾਡੇ ਲਈ ਫਾਇਦੇਮੰਦ ਹੈ ਕਿ ਜਾਂ ਕਿਸੇ ਅੱਛੇ ਜਿਹੜਾ ਯੋਗ ਸਾਧਕ ਜਿਹੜਾ ਬੰਦਾ ਹੈ ਜਾਂ ਜਿਹਨੂੰ ਇਹਦੇ ਬਾਰੇ ਜਾਣਕਾਰੀ ਹੈ, ਉਹਦੀ ਦੇਖ ਰੇਖ ਦੇ ਵਿੱਚ ਯੋਗ ਨੂੰ ਅਪਣਾਉਣਾ ਚਾਹੀਦਾ।
0: ਦੇਖੋ, ਦੋਨੇ ਪੱਧਤੀਆਂ ਉਚਿਤ ਹਨ, ਦੋਨੇ ਠੀਕ ਹਨ। ਜੇ ਤੁਸੀਂ ਦੇਖ ਕੇ ਯੋਗ ਕਰਨਾ ਹੈ ਯੂਟਿਊਬ ਤੋਂ ਜਾਂ ਟੀਵੀ ਤੋਂ ਦੇਖ ਕੇ, ਅਤੇ ਉਹਦੇ ਵਾਸਤੇ ਤੁਹਾਨੂੰ ਕਿਤੇ ਨਾ ਕਿਤੇ ਕਿਤਾਬਾਂ ਦਾ ਸਹਾਰਾ ਜ਼ਰੂਰ ਲੈਣਾ ਪਏਗਾ, ਕਿ ਉਹਦੇ ਨਾਲ ਪ੍ਰਮਾਣ ਹੋ ਜਾਏਗਾ ਵੀ ਮੈਂ ਯੋਗ ਕਰ ਰਿਹਾ, ਸਹੀ ਕਰ ਰਿਹਾ। ਦੇਖੋ, ਦੂਸਰਾ ਹੈ, ਅਗਰ ਤੁਹਾਨੂੰ ਕੋਈ ਵਿਅਕਤੀ ਮਿਲਦਾ ਹੈ, ਠੀਕ ਹੈ, ਕਿਉਂਕਿ ਅੱਜ ਇੱਕ ਬਣਤਰ ਬਣ ਗਈ ਇਨਸਾਨ ਸਮਾਜ ਦੀ ਕਿ ਹਰ ਵਿਅਕਤੀ ਨਾ ਕੋਈ ਸਾਥੀ ਤਾਂ ਸਲਾਹਕਾਰ ਤਾਂ ਚਾਹੁੰਦਾ ਹੈ ਪਰ ਆਪਣੇ ਤੋਂ ਘੱਟ ਅਕਲ ਵਾਲਾ, ਜਿਹੜਾ ਸਾਡੀ ਹਾਂ ਛਾਂ ਮਿਲਾਵੇ ਅਤੇ ਉਹ ਸਾਡੀ ਸਾਡੀ ਗੱਲ ਦਾ ਕੰਡਮ ਆਲੋਚਨਾ ਨਾ ਕਰੇ, ਠੀਕ ਆ। ਉਹਦੇ ਕਰਕੇ ਜਿਹੜਾ ਘੱਟ ਅਕਲ ਵਾਲਾ ਹੋਏਗਾ ਤੁਹਾਨੂੰ ਕੀ ਦੇ ਸਕਦਾ,
1: ਕੀ ਦੇ ਸਕਦਾ।
0: ਇਸ ਕਰਕੇ ਜਦੋਂ ਵੀ ਇਨਸਾਨ ਨੇ ਪ੍ਰੋਗਰੈਸ ਕਰਨੀ ਹੈ, ਇੱਕ ਤਾਂ ਅਸੀਂ ਜਿਹੜੇ ਆਪਣੇ ਮਿੱਤਰ ਬਣਾਈਏ, ਯੁਵਾ ਸਮਾਜ ਨੂੰ ਮੇਰਾ ਇੱਕ ਸਲਾਹ ਹੈ, ਆਪਣੇ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਮਿੱਤਰ ਬਣਾਓ,
1: ਬਿਲਕੁਲ,
0: ਆਪਣੇ ਤੋਂ ਕਾਬਲ ਲੋਕਾਂ ਨੂੰ ਮਿੱਤਰ ਬਣਾਓ, ਆਪਣੇ ਤੋਂ ਘੱਟ ਅਕਲ ਵਾਲੇ ਵਿਅਕਤੀ ਨੂੰ ਲਾਗੇ ਹੀ ਨਾ ਆਉਣ ਦਿਓ,
1: ਬਿਲਕੁਲ,
0: ਚੁਗਲਖੋਰ ਵਿਅਕਤੀ ਨੂੰ ਲਾਗੇ ਨਾ ਆਉਣ ਦਿਓ, ਚਾਪਲੂਸ ਵਿਅਕਤੀ ਨੂੰ ਲਾਗੇ ਨਾ ਆਉਣ ਦਿਓ। ਦੂਸਰਾ ਹੈ ਕਿ ਜੇ ਅਸੀਂ ਲੋਕਾਂ ਨੂੰ ਨਾਲ ਰੱਖਾਂਗੇ ਤਾਂ ਸਾਨੂੰ ਧੀਰੇ ਧੀਰੇ ਇਹਦੇ ਬਾਰੇ ਜਾਣਕਾਰੀ ਮਿਲਦੀ ਰਹੇਗੀ। ਬਾਕੀ ਯੋਗ ਕੋਲੋਂ ਡਰਨ ਘਬਰਾਉਣ ਦੀ ਨਹੀਂ ਜ਼ਰੂਰਤ ਹੈ। ਮੈਂ ਸ਼ੋਰਟਕੱਟ ਤਰੀਕੇ ਨਾਲ ਇੱਕ ਲੋਕਾਂ ਨੂੰ ਮੋਟਾ ਮੋਟੀ ਚੀਜ਼ਾਂ ਦੱਸ ਦਿੰਦਾ ਯੋਗ ਕਰਨ ਵਾਲਿਆਂ ਨੂੰ, ਕਿਉਂਕਿ ਯੋਗ ਦੇ ਬਾਰੇ ਭਰਮ ਬਹੁਤ ਪਾ ਦਿੱਤਾ ਗਿਆ, ਇਹ ਫਲਾਣੇ ਦੀ ਵਿੱਦਿਆ ਹੈ, ਇਹ ਸਾਡੀ ਵਿੱਦਿਆ ਨਹੀਂ ਹੈ, ਉਹ ਹੈ। ਜੇ ਅਸੀਂ ਜੜੀਆਂ ਬੂਟੀਆਂ ਅਨਾਜ ਨੂੰ ਕਹੀਏ ਫਲਾਣੇ ਦਾ ਹੈ ਉਹਦਾ ਹੈ, ਉਹ ਤਾਂ ਪੇਟ ਭਰਨ ਦੇ ਨਾਲ ਮਤਲਬ ਹੋਣਾ ਚਾਹੀਦਾ। ਜਿਹੜੀਆਂ ਵਿੱਦਿਆ ਹਨ ਸਾਡੇ ਦੇਸ਼ ਵਿੱਚ ਰਿਸ਼ੀ ਮੁਨੀ ਨੇ ਬਣਾਈਆਂ, ਕਿਉਂਕਿ ਰਿਸ਼ੀਆਂ ਮੁਨੀ ਤਾਂ ਪਹਿਲਾਂ ਕੋਈ ਨਹੀਂ, ਸਾਰੇ ਜੇ ਫਿਕਰ ਫਿਰ ਕੇ ਸੰਪਰਦਾਇ ਸਾਰੇ ਬਾਅਦ ਵਿੱਚ ਹੀ ਬਣੇ ਹੈ,
1: ਬਿਲਕੁਲ,
0: ਠੀਕ ਹੈ ਨਾ। ਕਿਸੇ ਦੀ 1400 ਸਾਲ ਉਮਰ ਆ, ਕਿਸੇ ਦੀ 2000 ਸਾਲ ਆ, ਤੋ ਇਸ ਤਰ੍ਹਾਂ ਦੇ ਨਾਲ ਇਹ ਸਾਡੀ ਪੁਰਾਤਨ ਪੱਧਤੀ ਹੈ। ਰਿਸ਼ੀ ਪਰੰਪਰਾ ਦਾ ਸਾਡਾ ਦੇਸ਼ ਹੈ ਜਿਹੜਾ ਭਾਰਤ ਦੇਸ਼ ਹੈ, ਇਹ ਹੈ ਰਿਸ਼ੀ ਪਰੰਪਰਾ ਦਾ ਦੇਸ਼, ਰਿਸ਼ੀਆਂ ਮੁਨੀਆਂ ਦੀ ਧਰਤੀ ਸੀ ਇਹ। ਹੁਣ ਮੋਟੀ ਜਿਹੀ ਗੱਲ ਹੈ ਕਿ ਜਿਹੜੇ ਸਾਡੀਆਂ 2 ਨਾਸਿਕਾਂ ਹਨ, ਨੱਕ ਹਨ, ਜਿਹੜਾ ਰਾਈਟ ਵਾਲਾ ਨੱਕ ਹੈ ਇਹ ਹੈ ਹੀਟਰ।
1: ਅੱਛਾ,
0: ਇਹ ਮੇਨ ਗੱਲ ਜਿਹੜੇ ਸਰੋਤਾ ਲੋਕ ਸਮਝ ਲੈਣ, ਜਿਹੜਾ ਰਾਈਟ ਵਾਲਾ ਨੱਕ ਹੈ ਨਾਸਿਕਾ ਇਹ ਹੀਟਰ ਹੈ, ਜਿਹੜਾ ਲੈਫਟ ਵਾਲਾ ਨੱਕ ਹੈ ਉਹ ਏਸੀ ਹੈ, ਠੰਡਾ ਹੈ,
1: ਠੰਡਾ।
0: ਇਸ ਕਰਕੇ ਗਰਮੀਆਂ ਨੂੰ ਯੋਗ ਕਰਨਾ ਹੈ ਤੋ ਅਤੇ ਲੈਫਟ ਵਾਲੇ ਨਾਸਿਕਾ ਰਾਹੀਂ ਜਿਹੜਾ ਸਾਹ ਨੂੰ ਜ਼ਿਆਦਾ ਅੰਦਰ ਲੈ ਕੇ ਜਾਓ ਤਾਂ ਤੁਹਾਡਾ ਸਰੀਰ ਠੰਡਾ ਰਹੇਗਾ।
1: ਅੱਛਾ,
0: ਅਗਰ ਸਰਦੀਆਂ ਨੂੰ ਆਪਾਂ ਯੋਗ ਕਰਨਾ ਹੈ ਤਾਂ ਤੁਸੀਂ ਜਿਹੜਾ ਜ਼ਿਆਦਾ ਸਾਹ ਹੈ ਸੱਜੇ ਨੱਕ ਵਾਲੀ ਪਾਸੇ ਲੈ ਕੇ ਜਾਓ ਅਤੇ ਉਹ ਤੁਹਾਨੂੰ ਗਰਮੀ ਹੀਟ ਦੇਗਾ। ਇਸ ਕਰਕੇ ਦੋਨਾਂ ਥਾਲੀਆਂ ਇਹ ਹੋਏ ਇੰਗਲਾ ਪਿੰਗਲਾ ਸੁਸ਼ਮਨਾ, 3 ਨਾੜੀਆਂ ਹੁੰਦੀਆਂ ਹਨ, ਇੱਕ ਰਾਈਟ ਵਾਲੀ ਨਾੜੀ ਹੁੰਦੀ ਹੈ, ਇੱਕ ਗਰਮ ਨਾੜੀ ਹੁੰਦੀ ਹੈ, ਇੱਕ ਠੰਡੀ ਨਾੜੀ, ਇਹਨਾਂ ਦੇ ਮੱਧ ਵਿੱਚ ਇਹਨਾਂ ਨੂੰ ਬੈਲੈਂਸ ਕਰਨ ਵਾਲੀ ਨਾੜੀ ਹੁੰਦੀ ਹੈ, ਪਿੰਗਲਾ ਨਾੜੀ ਕਿਹਨੂੰ ਕਹਿ ਦਿੰਦੇ ਹਾਂ, ਠੀਕ ਹੈ। ਤੋ ਇਸ ਕਰਕੇ ਯੋਗ ਨੂੰ ਸਮਝਣ ਵਾਸਤੇ ਲੋਕਾਂ ਨੇ ਯੋਗ ਨੂੰ ਬੜੇ ਹਲਕੇ 'ਚ ਲੈ ਲਿਆ, ਇੱਕ ਪਾਰਕਾਂ 'ਚ ਬੈਠ ਕੇ ਲੋਕ 2-4 ਆਸਣ ਸਿੱਖਦੇ, ਲੋਕਾਂ ਨੂੰ ਸਿਖਾਉਣਾ ਸ਼ੁਰੂ ਕਰ ਦਿੰਦੇ ਹਨ, ਉਹ ਆਪ ਹੀ ਖੁਦ ਅੰਧੇਰੇ 'ਚ ਹਨ ਅਤੇ ਕਿਸੇ ਦੇ ਜੀਵਨ 'ਚ ਕਿੱਦਾਂ ਸਵੇਰਾ ਲਿਆ ਸਕਦੇ। ਯੋਗ ਬੜੀ ਮਹੱਤਵਪੂਰਨ, ਤੁਸੀਂ ਕੁਛ ਵੀ ਨਹੀਂ ਕਰਦੇ, ਛੋਟੀਆਂ ਅਗਰ ਤੁਸੀਂ ਕਿਸੇ ਨੂੰ ਨਹੀਂ ਮਨਾਉਣਾ ਚਾਹੁੰਦੇ, ਕਿਸੇ ਨੂੰ ਨਹੀਂ ਕਿਸੇ ਦੇ ਅਧੀਨ ਰਹਿਣਾ ਚਾਹੁੰਦੇ, ਛੋਟੀਆਂ ਛੋਟੀਆਂ ਪੁਸਤਕਾਂ ਆਉਂਦੀਆਂ ਹਨ, ਉਹ ਲਓ ਬਾਜ਼ਾਰੋਂ ਪੜ੍ਹੋ। ਲੋਕਾਂ ਦੀ ਪੜ੍ਹਨ ਦੀ ਆਦਤ ਜਿਹੜੀ ਖਤਮ ਹੁੰਦੀ ਜਾਂਦੀ, ਇਹ ਬਹੁਤ ਵਿਨਾਸ਼ਕਾਰੀ ਹੈ। ਪੜ੍ਹਨ ਦੇ ਨਾਲ ਹੀ ਜੀਵਨ ਦਾ ਉਧਾਰ ਹੁੰਦਾ ਹੈ, ਪੜ੍ਹਨ ਦੇ ਨਾਲ ਇਕਾਗਰਤਾ ਆਉਂਦੀ ਹੈ, ਪੜ੍ਹਨ ਦੇ ਨਾਲ ਇੱਕ ਹੋਰ ਵਿਗਿਆਨ ਹੈ ਕਿ ਸਾਡੀ ਜਿੱਦਾਂ ਜਿੱਦਾਂ ਅਸੀਂ ਪੜ੍ਹਦੇ ਹਾਂ ਨਾ, ਉਹ ਅਕਸ਼ਰਾਂ ਦੇ ਰਾਹੀਂ ਪੋਜ਼ੀਟਿਵ ਊਰਜਾ ਸਾਡੇ ਅੰਦਰ ਜਾਂਦੀ ਹੈ, ਅਤੇ ਜਿਸ ਤਰ੍ਹਾਂ ਅੰਦਰ ਸਾਡਾ ਭਰਦਾ ਹੈ, ਸਾਨੂੰ ਧੀਰੇ ਧੀਰੇ ਨੀਂਦ ਆਉਣੀ ਸ਼ੁਰੂ ਹੁੰਦੀ ਹੈ। ਜੇ ਅਸੀਂ ਐਕਟੀਵਿਟੀ ਬਣਾਏ ਰੱਖਦੇ ਹਾਂ ਅਤੇ ਅੰਦਰੋਂ ਜਿਹੜੀ ਪੋਜ਼ੀਟਿਵ ਊਰਜਾ ਅੰਦਰ ਜਾ ਰਹੀ ਹੈ ਨਾ, ਤੁਹਾਡੀ ਨੈਗੇਟਿਵ ਊਰਜਾ ਨੂੰ ਕੱਢ ਕੇ ਬਾਹਰ ਹੌਲੀ ਹੌਲੀ ਸਿੱਟਣਾ ਸ਼ੁਰੂ ਕਰ ਦਿੰਦੀ ਹੈ, ਅਤੇ ਇਨਸਾਨ ਨੂੰ ਪੜ੍ਹਨ ਤੋਂ ਬਾਅਦ ਜਿਹੜੀ ਨੀਂਦ ਆਉਂਦੀ ਹੈ ਉਹਨੂੰ ਯੋਗ ਨਿਦਰਾ ਕਹਿੰਦੇ ਹਨ। ਉਹ ਯੋਗ ਨਿਦਰਾ ਹੈ।
1: ਬਹੁਤ ਅੱਛੇ, ਬਹੁਤ ਅੱਛੇ। ਦੇਖੋ ਬਹੁਤ ਖੂਬਸੂਰਤ ਗੱਲਾਂ ਹੈ ਇਸ ਦੀ, ਜਿੱਦਾਂ ਕਹਿੰਦੇ ਕਿ ਯੋਗ ਨੂੰ ਇੰਨਾ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ, ਕਿਉਂਕਿ ਤਪੱਸਿਆ ਦਾ ਇੱਕ ਰਿਸ਼ੀ ਮੁਨੀਆਂ ਨੇ ਜੇ ਕੋਈ ਤਪ ਕੀਤਾ ਹੈ ਜਾਂ ਤਪੱਸਿਆ ਕੀਤੀ ਹੈ, ਇਹ ਕੋਈ ਸਧਾਰਨ ਗੱਲ ਨਹੀਂ ਹੈ। ਅੱਜ ਆਪਾਂ ਕਹੀਏ ਕਿ ਜੀ ਜਿੱਦਾਂ ਟੀ ਵੀ ਦੇ ਅੱਗੇ ਬੈਠ ਕੇ ਕਰ ਲਿਆ, ਉਹਦੇ ਨਾਲ ਜੇ ਕਰਨਾ ਵੀ ਹੈ ਜਿੱਦਾਂ ਤੁਸੀਂ ਦੱਸਿਆ ਕਿ ਪਹਿਲਾਂ ਉਹਦੀ ਅਹਿਮੀਅਤ ਉਹਦੇ ਮੂਲ ਨੂੰ ਸਮਝਣਾ ਸਾਨੂੰ ਪਊਗਾ, ਫਿਰ ਆਪਾਂ ਜੇ ਕਰ ਸਕਦੇ ਹਾਂ ਜੇ ਕਰਨਾ ਹੈ, ਨਹੀਂ ਤਾਂ ਕਿਸੇ ਯੋਗ ਸ਼ਿਕਸ਼ਕ ਜਿਹੜਾ ਹੈ ਉਹਦੀ ਦੇਖ ਰੇਖ ਦੇ ਵਿੱਚ, ਉਹ ਵੀ ਸ਼ਿਕਸ਼ਕ ਵੀ ਹੋਣਾ ਚਾਹੀਦਾ ਹੈ, ਉਹਦੀ ਦੇਖ ਰੇਖ ਦੇ ਵਿੱਚ ਹੀ ਸਾਨੂੰ ਕਰਨਾ ਚਾਹੀਦਾ। ਅੱਛਾ ਹੁਣ ਅੱਜ ਆਮ ਤੌਰ 'ਤੇ ਜਿਹੜਾ ਹੈ ਕਿ ਲੋਕ ਯੋਗ ਇੱਕ ਜ਼ਿੰਦਗੀ ਦੇ ਵਿੱਚ ਜਿੱਦਾਂ ਕਹਿੰਦੇ ਕਿ ਇਹ ਚਾਹੇ ਬੰਦਾ ਕੋਈ ਰੋਗੀ ਹੈ ਚਾਹੇ ਰੋਗੀ ਹੈ, ਹੁਣ ਸਾਡੇ ਕੀ ਆ ਕਿ ਰੋਗੀ ਬੰਦੇ ਯੋਗ ਕਰਦੇ ਹੈ, ਨਿਰੋਗੀ ਬੰਦੇ ਯੋਗ ਦੇ ਮਹੱਤਵ ਨੂੰ ਸਮਝਦੇ ਨਹੀਂ। ਆਮ ਇਹ ਕੋਈ ਸੱਚਾਈ ਹੈ, ਮਤਲਬ ਇਹ 'ਚ ਕੋਈ ਅਤਕਥਨੀ ਨਹੀਂ ਹੈ ਕਿ ਜਿਹੜਾ ਹੈ ਬਿਮਾਰ ਵਿਅਕਤੀ ਬਿਮਾਰੀਆਂ ਨੂੰ ਠੀਕ ਕਰਨ ਲਈ ਯੋਗ ਕਰਨਾ ਚਾਹੀਦਾ ਹੈ, ਕਾ ਜਾਂ ਰੋਗ ਰਹਿਤ ਰਹਿਣ ਲਈ ਯੋਗ ਕਰਨਾ ਚਾਹੀਦਾ ਹੈ ਕਿ ਬਿਮਾਰੀਆਂ ਨੂੰ ਵੀ ਠੀਕ ਕਰ ਦਿੰਦਾ ਹੈ।
0: ਦੇਖੋ ਰੋਗੀ ਵਾਸਤੇ ਮਜਬੂਰੀ ਹੈ ਯੋਗ ਕਰਨਾ,
1: ਹਾਂ,
0: ਜਿਹੜਾ ਨਿਰੋਗੀ ਹੈ ਉਹਦੇ ਵਾਸਤੇ ਉਹਦਾ ਬੈਂਕ ਬੈਲੈਂਸ ਹੈ,
1: ਹਾਂ
0: ਉਹਦੇ।
2: नमस्कार, आकाशवाणी समाचार के साथ मैं जागृति शर्मा। भारत और साइप्रस ने आतंकरोधी नवाचार और प्रौद्योगिकी, उच्च शिक्षा और अनुसंधान तथा सांस्कृतिक सहयोग पर संयुक्त कार्य समूह की स्थापना सहित विभिन्न क्षेत्रों में आज कई समझौते किए। नई दिल्ली में प्रधानमंत्री नरेंद्र मोदी ने साइप्रस के राष्ट्रपति निकोस क्रिस्टोडोलाइट्स के साथ विभिन्न क्षेत्रों में द्विपक्षीय सहयोग मजबूत करने पर चर्चा की। प्रधानमंत्री ने कहा कि पिछले एक दशक में साइप्रस से भारत में निवेश लगभग दोगुना हो गया है।
3: साइप्रस भारत के टॉप 10 इन्वेस्टर्स में से एक है। पिछले एक दशक में साइप्रस से भारत में निवेश लगभग डबल हुआ है। दोनों देशों के बीच ट्रस्ट बढ़ा है। भारत यूरोपियन यूनियन फ्री ट्रेड एग्रीमेंट से तमाम नई संभावनाएं बनी हैं। इसका लाभ उठाते हुए हम अगले 5 वर्षों में इस इन्वेस्टमेंट को फिर से डबल करने का लक्ष्य रख रहे हैं।
2: साइप्रस के राष्ट्रपति ने कहा कि पिछले एक वर्ष में दोनों देशों के आपसी संबंध और यूरोपीय संघ तथा भारत के संबंधों में अभूतपूर्व प्रगति हुई है। विदेश मंत्रालय ने कहा है कि दोनों नेताओं ने व्यापार और निवेश, रक्षा, समुद्री सुरक्षा, वित्तीय संपर्क, प्रौद्योगिकी और नवाचार, मोबिलिटी, शिक्षा, संस्कृति तथा भारत और यूरोपीय संघ के बीच संपर्क सहयोग बढ़ाने पर बातचीत की। विदेश मंत्रालय में पश्चिमी मामलों के सचिव सीबी जॉर्ज ने कहा कि साइप्रस ने मुंबई में व्यापार कार्यालय खोलने की घोषणा की है। साइप्रस आतंकवाद के खिलाफ संघर्ष में हमेशा भारत के साथ रहा है। सरकार स्मार्ट बॉर्डर परियोजना लागू करेगी तथा बांग्लादेश और पाकिस्तान से लगी पूरी सीमा को अभेद्य बनाएगी। गृहमंत्री अमित शाह ने आज नई दिल्ली में कहा कि स्मार्ट बॉर्डर अवधारणा के अंतर्गत सभी प्रकार की प्रौद्योगिकी के एकीकरण का कार्य प्रगति पर है। उन्होंने कहा कि गृह मंत्रालय जल्द ही ड्रोन, रडार, आधुनिक कैमरे और अन्य उन्नत प्रौद्योगिकी से लैस स्मार्ट बॉर्डर परियोजना लागू करेगी। विज्ञान और प्रौद्योगिकी राज्य मंत्री जितेंद्र सिंह ने कहा है कि भारत के बढ़ते डेटा सेंटर क्षेत्र से आर्टिफिशियल इंटेलिजेंस, स्मार्ट ग्रिड, नवीकरणीय ऊर्जा एकीकरण और उन्नत डिजिटल इंफ्रास्ट्रक्चर सहित विभिन्न क्षेत्रों में 1,00,000 इंजीनियरिंग नौकरियां सृजित हो सकती हैं। नई दिल्ली में एक कार्यक्रम में उन्होंने कहा कि भारत डेटा अर्थव्यवस्था को एक रणनीतिक अवसर के रूप में देखता है। केंद्रीय अन्वेषण ब्यूरो सीबीआई भोपाल में मॉडल ट्विशा शर्मा की संदिग्ध मौत की जांच करेगा। ट्विशा 12 मई को अपने घर में मृत पाई गई थी। पुलिस ने ट्विशा के पति समर्थ सिंह और सास गिरिबाला

ਜਿਤ ਆਵੇ ਜਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਬਵੇਕ ਦਾਨ ਵਸਾਹ ਦਾਨ ਪਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ।

ਹਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਾਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ

ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਸੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹ

ਸਲੋਕ ਮਹਲਾ ਪਹਿਲਾ ਜੇ ਮੁਹਾਕਾ ਕਰਮ ਹੈ ਕਰਮ ਹੈ ਪਿਤਰੀ ਦੇ ਅਗਾ ਵਸਤ ਸਿਆਣੀਐ।

ਪੌੜੀ ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ਼ ਕਰਨ ਮਨ ਭਾਵ ਦੇ ਹਰ ਬੁੱਝ ਨਾਹੀਂ ਹਾਰਿਆ ਕਰ ਫੁਰਮਾਇਸ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ।

ਸਲੋਕ ਮਹਲਾ ਪਹਿਲਾ। ਜੇ ਕਰ ਸੁਤਕ ਮੰਨੀਐ ਸਭ ਤੈ ਸੁਤਕ ਹੋਏ, ਗੋਹੇ ਤੈ ਲੱਕੜੀ ਅੰਦਰ ਕੀੜਾ ਹੋਏ, ਜੇ ਤੇ ਦਾਣੇ ਅਨਕੇ ਜੀਆਂ ਬਾਜ ਨਾ ਕੋਏ। ਪਹਿਲਾ

ਪੌੜੀ ਸਤਿਗੁਰ ਵੱਡਾ ਘਰ ਸਲਾਹੀ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ।

ਪੌੜੀ ਸਭ ਕੋ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀਏ ਕਿਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ ਜਾ ਰਹਿਣਾ ਨਹੀਂ ਐਤ ਜਗ ਤੱਕ ਐਤ ਗਰਭ ਹੰਡੀਏ ਮੰਦਾ ਕਿਸੇ ਨਾ ਆਖੇ ਪੜ ਖਰੇ ਹੋ ਬੁਝੀਏ ਮੂਰਖ ਨਾਲ ਨਾ ਲੁਝੀਏ ਮੂਰਖ ਨਾਲ ਨਾ ਲੁਝੀਏ ਗੁਰ ਸਿੱਖ

0: ਦਰਗਹਿ ਸੱਟੀ ਐ ਮੁਸਕਾ ਫਿੱਕੇ ਪਾਏ ਫਿੱਕਾ ਮੁਰਖ ਆਖੀ ਐ ਪਾਣਾ ਲਹਿ ਸਜਾਏ ਮਹੱਲਾ ਪਹਿਲਾ
1: ਅੰਦਰੋਂ ਹੋ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈ ਅੱਠ ਸੱਠ ਤੀਰਥ ਜੇ ਨਾ ਵੈ ਉਤਰੇ ਨਾਹੀ ਮੈਂ ਜਿਨ ਪਟ ਅੰਦਰ ਬਾਹਰ